ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਧੰਨ ਧੰਨ ਗੁਰੂ ਰਾਮਦਾਸ ਪਿਤਾ ਮਹਾਰਾਜ ਜੀ ਦਾ ਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਪਾਕ ਪਵਿੱਤਰ ਬਖਸ਼ਾਂ ਵਾਲੀ ਧਰਤੀ ਉਸ ਅਸਥਾਨ ਤੋਂ ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਜੋ ਹੁਕਮ ਬਖਸ਼ਿਸ਼ ਕੀਤਾ ਹੈ ਉਹ ਹੈ ਸਾਹਿਬ ਗੁਰੂ ਰਾਮਦਾਸ ਪਿਤਾ ਦੇ ਬਚਨ ਸੂਈ ਰਾਗ ਅੰਦਰ 731 ਸਤਿਗੁਰਾਂ ਦਾ ਅੰਗ ਹੈ। ਅੱਜ ਦੇ ਬਖਸ਼ਾਂ ਭਰੇ ਹੁਕਮ ਦੇ ਅੰਦਰ ਜੋ ਕੁਝ ਸਤਿਗੁਰਾਂ ਨੇ ਬਚਨ ਕੀਤੇ ਉਹਦੀ ਵਿਚਾਰ ਪ੍ਰਾਰੰਭ ਕਰੀਏ। ਰਹਾਓ ਦੀ ਪੰਕਤੀ ਦੇ ਅੰਦਰ ਸਤਿਗੁਰਾਂ ਨੇ ਇੱਕ ਬਚਨ ਕਿਹਾ ਹੈ, ਆਪਣੇ ਗੁਰੂ ਨੂੰ ਮਨ ਤੇ ਤਨ ਭੇਟਾ ਕੀਤਾ ਹੈ ਤੇ ਸਿਰ ਵੇਚਿਆ ਹੈ ਤੇ ਬੜਾ ਮਹਿੰਗਾ ਵੇਚਿਆ ਹੈ। ਬਹੁਤ ਵਾਰੀ ਗੁਰਬਾਣੀ 'ਚ ਸ਼ਬਦ ਹੁੰਦਾ ਹੈ ਸਿਰ ਵੇਚਣ ਦੀ ਗੱਲ, ਇਹਦੇ ਮਗਰ ਰਾਜ ਕੀ ਕਾਰਨ? ਸਤਿਗੁਰਾਂ ਦਾ ਇੱਕ ਇੱਕ ਬਚਨ ਗੁਰੂ ਕੇ ਪਿਆਰੋ ਸਾਡੀ ਜ਼ਿੰਦਗੀ ਨੂੰ ਰੱਬ ਤੱਕ ਲੈ ਜਾਣ ਦੀ ਸਮਰੱਥਾ ਸ਼ਕਤੀ ਰੱਖਦਾ, ਪਰ ਵਿਰਲੇ ਭਾਗਾਂ ਵਾਲੇ ਉਹਦੇ ਨਾਲ ਤੁਰਦੇ ਕਾਰਨ ਕਿਧਰੇ ਸਤਿਗੁਰੂ ਜੀ ਆਖਦੇ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਸਾਡੇ ਨਾਲ ਖੇਡ ਖੇਡਣੀ ਤੇ ਸਿਰ ਤਲੀ ਤੇ ਧਰ ਕੇ ਲਿਆਓ। ਆਨੰਦ ਸਾਹਿਬ ਦਾ ਬਚਨ ਪੜ੍ਹਦੇ ਹੋ ਤੇ ਗੁਰੂ ਅਮਰਦਾਸ ਪਿਤਾ ਦੇ ਬਚਨ ਨੇ, ਐਸਾ ਸਤਿਗੁਰ ਜੀ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ। ਸਿਰ ਸੌਂਪ ਦਿਓ, ਇਹ ਕੀ ਕਹਾਣੀ ਗੁਰੂ ਕੀ ਸੰਗਤ? ਇੱਕ ਤਾਂ ਇਸ ਦੀ ਵਿਆਖਿਆ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਰੇਗੀ। ਸਿਰ ਕਿਵੇਂ ਸਤਿਗੁਰੂ ਨੂੰ ਦਈਏ, ਇਹਦੇ ਬਦਲੇ ਅੱਜ ਸ਼ਬਦ ਵਰਤਿਆ ਗਰੀਬ ਅਨੁਵਾਦ ਪਿਤਾ ਜੀ ਨੇ, ਮੈਂ ਮਨ ਤਨ ਅਰਪ ਧਰਿਓ ਗੁਰ ਆਗੈ ਸਿਰ ਵੇਚ ਲਿਓ। ਸਿਰ ਵੇਚਿਆ ਏ, ਮੁੱਲ ਮਹਿੰਗਾ ਪਰ ਇਹਦਾ ਮੁੱਲ ਬਹੁਤ ਮਿਲਿਆ ਹੈ। ਸਾਡੇ ਸਿਰ ਦੇ ਅੰਦਰ ਖਨ ਸੋਚਾਂ, ਸਾਡੇ ਸਿਰ ਵਿੱਚ ਦੁਨੀਆਂ ਨੇ ਤਿੰਨ ਚੀਜ਼ਾਂ ਪਾ ਦਿੱਤੀਆਂ ਅਤੇ ਲਗਾਤਾਰ ਪਾ ਰਹੀ ਹੈ। ਜਿੰਨਾ ਚਿਰ ਉਹ ਤਿੰਨ ਚੀਜ਼ਾਂ ਸਾਡੇ ਸਿਰ ਵਿੱਚ ਹੋਣਗੀਆਂ ਅਸੀਂ ਕਦੇ ਸੁਖੀ ਨਹੀਂ ਹੋ ਸਕਦੇ, ਭਾਵੇਂ ਕੋਈ ਗਰੀਬ ਹੈ ਅਤੇ ਭਾਵੇਂ ਕੋਈ ਅਮੀਰ ਹੈ। ਭੁਲੇਖਾ ਹੈ, ਮਹਾਰਾਜ ਨੇ ਨਰਪਤ ਰਾਜਿਆਂ ਦੀ ਗੱਲ ਕੀਤੀ ਹੈ, ਵੱਡੇ ਵੱਡੇ ਵੀ। ਤਿੰਨ ਚੀਜ਼ਾਂ ਸਾਨੂੰ ਦੁਨੀਆਂ ਦਿੰਦੀ ਹੈ ਗੁਰੂ ਕੇ ਪਿਆਰੂ, ਜਿਹੜਾ ਬੀਤ ਚੁੱਕਾ ਸਮਾਂ ਸਾਡੀ ਜ਼ਿੰਦਗੀ ਦਾ ਸਾਨੂੰ ਪਛਤਾਵੇ ਖਾਨ, ਕਾਸ਼ ਮੈਂ ਬੱਚਿਆਂ ਲਈ ਇੰਨੀ ਮਿਹਨਤ ਕਰਦਾ ਰਿਹਾ, ਮੇਰੇ ਆਖੇ ਨਹੀਂ ਲੱਗਦੇ। ਕਿਧਰੇ ਬੱਚਿਆਂ ਦਾ ਬੱਚੇ ਪਛਤਾ ਰਹੇ ਖਨ, ਸਾਡੇ ਮਾਪੇ ਕਿਹੋ ਜਿਹੇ? ਮਿੱਤਰ ਨੇ ਮੇਰੇ ਨਾਲ ਚੰਗਾ ਨਹੀਂ ਕੀਤਾ, ਪਾਰਟਨਰ ਨੇ ਚੰਗਾ ਨਹੀਂ ਕੀਤਾ, ਕੁਛ ਨਾ ਕੁਛ ਬਹਾਨਾ ਹੈ। ਹਰ ਬੰਦਾ ਬੀਤ ਚੁੱਕੇ ਸਮੇਂ 'ਤੇ ਪਛਤਾਤਾਪ ਕਰ ਰਿਹਾ ਹੈ, ਇਹ ਸਾਡੇ ਸਿਰ ਵਿੱਚ ਹਮੇਸ਼ਾ ਰਹਿੰਦਾ ਹੈ। ਮੈਂ ਕਿਸੇ ਦਾ ਬੁਰਾ ਨਹੀਂ ਕੀਤਾ, ਮੇਰੇ ਨਾਲ ਖੋਇਆ, ਪਛਤਾ ਰਿਹਾ ਹੈ। ਦੂਸਰੀ ਗੱਲ, ਆਉਣ ਵਾਲੇ ਸਮੇਂ ਦਾ ਸਾਨੂੰ ਡਰ ਹੈ, ਪਤਾ ਨਹੀਂ ਕੱਲ੍ਹ ਸਾਡਾ ਕੀ ਬਣੇਗਾ, ਪਤਾ ਨਹੀਂ ਸਾਡੀ ਜ਼ਿੰਦਗੀ ਕਿਹੋ ਜਿਹੇ ਖੂਹ ਖਾਤੇ 'ਚ ਪੈਗੀ, ਚੰਗੀ ਰਹੇਗੀ ਕਿ ਨਹੀਂ। ਹੈ ਕੁਛ ਨਹੀਂ, ਅਜੇ ਆਇਆ ਨਹੀਂ, ਪਰ ਡਰੇ ਹੋਏ ਹਾਂ। ਹੁਣ ਸਾਡੇ ਕੋਲ ਕੀ ਇਸ ਵਕਤ? ਇੱਕ ਸ਼ਿਕਾਇਤ, ਕਿਸੇ ਦੇ ਕੋਲ ਖਲੋ ਜਾਓ, ਦੁਨੀਆਂ ਦੀ ਗੱਲ ਚਾਹੇ ਰੱਬ ਦੀ, ਹਰ ਬੰਦਾ ਸ਼ਿਕਾਇਤਾਂ ਨਾਲ ਭਰਿਆ ਪਿਆ ਹੈ। ਸ਼ਿਕਾਇਤ ਹਮੇਸ਼ਾ ਹੰਕਾਰ 'ਚੋਂ ਨਿਕਲਦੀ, ਮੈਂ ਸਿਆਣਾ ਅਤੇ ਦੂਸਰੇ ਅਣਜਾਣ, ਉਹਨਾਂ ਨੂੰ ਪਤਾ ਹੀ ਨਹੀਂ, ਐਵੇਂ ਹੀ ਸ਼ਿਕਾਇਤ ਕਰੀ ਜਾਣੀ ਨਿੱਕੀਆਂ ਨਿੱਕੀਆਂ ਗੱਲਾਂ 'ਤੇ। ਗੁਰੂ ਕੇ ਪਿਆਰਿਓ, ਸੋਚੋ, ਜਿਹੜੇ ਸਿਰ ਵਿੱਚ ਜਾਂ ਪਛਤਾਵੇ ਦਾ ਭਾਰ ਹੋਵੇ ਜਾਂ ਉਹਦੇ ਅੰਦਰ ਸ਼ਿਕਾਇਤਾਂ ਹੀ ਗਿਲੇ ਅਤੇ ਸ਼ਿਕਵੇ ਭਰੇ ਖੋਣ ਅਤੇ ਡਰ ਹੋਵੇ, ਉਹ ਬੰਦਾ ਕਦੇ ਸ਼ਾਂਤ ਹੋ ਸਕਦਾ ਹੈ? ਕਦੇ ਸੁਖੀ ਹੋ ਸਕਦਾ ਹੈ? ਮਹਾਰਾਜ ਕਹਿੰਦੇ, ਦੇਖ, ਇੱਕ ਚੀਜ਼ ਅਸੀਂ ਤੈਨੂੰ ਦੇਣ ਲੱਗੇ ਹਾਂ,
ਜੇ ਤੂੰ ਉਹ ਚੀਜ਼ ਆਪਣੀ ਜ਼ਿੰਦਗੀ 'ਚ ਤੂੰ ਰੱਖ ਲੈ ਕੋਲ ਆਪਣੇ ਸਿਰ ਵਿੱਚ ਪਾ ਲਵੇਂ, ਉਹ ਸਿਰ ਤੇ ਜਦੋਂ ਪੈ ਗਈ ਤੇ ਸਿਰ ਸਾਡਾ ਉਹ ਹੈਗਾ, ਉਹ ਤੂੰ ਸਿਰ ਸਾਨੂੰ ਵੇਚਦੇ, ਜੋ ਕੁਝ ਅਸੀਂ ਕਹਿੰਦੇ ਹਾਂ ਨਾ ਉਹ ਕੁਝ ਕਰਨਾ ਸ਼ੁਰੂ ਕਰ ਦਿਓ। ਆਪਣੀਆਂ ਸੋਚਾਂ, ਆਪਣੇ ਫਿਕਰ, ਆਪਣੀ ਸਿਆਣਪ, ਜੋ ਕੁਝ ਵੀ ਤੁਹਾਡੇ ਕੋਲ ਸਿਆਣਪ ਵੀ ਤੁਹਾਨੂੰ ਬਹੁਤ ਚੰਗੀ ਲੱਗਦੀ, ਛੱਡ ਦਿਓ। ਉਸ ਦੀ ਜਗ੍ਹਾ ਤੇ ਸਤਿਗੁਰੂ ਜੀ ਜੋ ਕਹਿੰਦੇ ਨੇ ਉਹ ਸ਼ਬਦ ਨੂੰ ਪਾ ਲਓ। ਮਹਾਰਾਜ ਜੀ ਥੋੜਾ ਇਹਨੂੰ ਖੋਲੋ। ਗੁਰੂ ਅਮਰਦਾਸ ਸਾਹਿਬ ਜੀ ਦਾ ਇੱਕ ਬਚਨ ਧਿਆਨ ਵਿੱਚ ਲਿਆਇਆ ਜੀ। ਗੁਰੂ ਸਾਹਿਬ ਕਹਿੰਦੇ, ਨਾਨਕ ਸੇਵਕ ਸੋਈ ਆਖੀਐ ਜੋ ਸਿਰ ਧਰੇ ਉਤਾਰ। ਕਹਿੰਦੇ ਸਾਡਾ ਸੇਵਕ ਜਿਹਨੇ ਬਣਨਾ ਹੈ ਨਾ, ਉਹ ਆਪਣਾ ਸਿਰ ਉਤਾਰ ਦੇਵੇ। ਮਹਾਰਾਜ ਜੀ ਸਿਰ ਕਿਰਪਾਨ ਨਾਲ ਵੱਢ ਕੇ ਤੁਹਾਨੂੰ ਦੇਣਾ ਹੈ? ਨਹੀਂ ਮਹਾਰਾਜ, ਕਹਿੰਦੇ ਉਹ ਇੱਕੋ ਵਾਰੀ ਘਟਨਾ ਘਟੀ ਸੀ ਅਨੰਦਪੁਰ ਸਾਹਿਬ। ਅਸੀਂ ਤੁਹਾਨੂੰ ਰੋਜ਼ ਇਹ ਬਚਨ ਸੁਣਾਉਂਦੇ ਹਾਂ, ਅਸੀਂ ਤੁਹਾਡਾ ਰੋਜ਼ ਸਿਰ ਮੰਗਦੇ ਹਾਂ ਅਤੇ ਹਰ ਪਲ ਮੰਗਦੇ ਹਾਂ। ਸੇਵਕ ਆਪਣੇ ਕੋਲ ਸਿਰ ਰੱਖਦਾ ਹੀ ਨਹੀਂ ਜਿਹਨੇ ਸੇਵਾ ਕਰਨੀ। ਗੁਰੂਖਾਨੀਅਤ ਦੀ ਬੋਲੀ ਕਹਿ ਪਿਆਰਿਓ, ਉਹਦੇ ਫਾਰਮੂਲੇ ਤਰੀਕੇ ਵੱਖਰੇ ਹੁੰਦੇ ਦੱਸਦੇ ਨੇ। ਅਗਲੀ ਪੰਕਤੀ ਇਹ, ਸਿਰ ਕਿਵੇਂ ਉਤਾਰੀਦਾ? ਸਿਰ ਵੇਚ ਕੇ ਮੁੱਲ ਮਹਿੰਗਾ ਇਹਦਾ ਮਿਲਿਆ, ਸਿਰ ਵੇਚਣਾ ਕਿਵੇਂ ਤੇ ਮੁੱਲ ਕੀ ਲੈਣਾ ਇਹਦੇ ਬਦਲੇ? ਅੱਜ ਗੁਰੂ ਰਾਮਦਾਸ ਸਾਹਿਬ ਜੀ ਨੇ ਕਿਰਪਾ ਕੀਤੀ, ਉਹ ਗੁਰੂ ਅਮਰਦਾਸ ਸਾਹਿਬ ਦਾ ਬੱਚਾ ਨੇ। ਹਜ਼ੂਰ ਕਹਿੰਦੇ ਸਤਿਗੁਰ ਕਾ ਭਾਣਾ ਮੰਨ ਲੈ ਇੱਕ ਗੱਲ, ਦੂਸਰੀ ਸ਼ਬਦ ਰੱਖੈ ਉਰਧਾਰ। ਦੋ ਚੀਜ਼ਾਂ ਜੀ ਕਹਿੰਦੇ, ਸਦਾ ਅੰਦਰ ਵਾਹਿਗੁਰੂ ਸ਼ਬਦ ਨੂੰ ਰੱਖਣ ਦੀ ਕੋਸ਼ਿਸ਼ ਕਰੋ। ਰੱਖਣ ਦੀ ਕੋਸ਼ਿਸ਼ ਕਰਾਂਗੇ ਜੇ ਪਹਿਲਾਂ ਜਪਾਂਗੇ, ਉਹਨੇ ਅੰਦਰ ਨਹੀਂ ਰਹਿਣਾ। ਭਾਣਾ ਮੰਨਣ ਦਾ ਇਹ ਨਹੀਂ ਮਤਲਬ ਹੁੰਦਾ ਕੋਈ ਘਾਟਾ ਪੈ ਗਿਆ, ਮੌਤ ਹੋ ਗਈ, ਪਹਿਲਾਂ ਜ਼ੋਰ ਲਾਇਆ, ਰੋਏ ਕਲਪੇ, ਮੁੜ ਕੇ ਭਾਣਾ ਕਹਿ ਦਿੱਤਾ। ਸਤਿਗੁਰੂ ਜੀ ਦਾ ਭਾਣਾ ਮਤਲਬ ਹੁੰਦਾ ਏ, ਜਦੋਂ ਸਤਿਗੁਰੂ ਨੂੰ ਪਿਆਰ ਕਰੀਏ, ਸਿੱਖੀ ਦੇ ਰਾਹ ਤੇ ਤੁਰੀਏ, ਗੁਰੂ ਨੇ ਕਿਹਾ ਤੂੰ ਨਿਤਨੇਮ ਕਰਨਾ ਏ, ਅੰਮ੍ਰਿਤ ਆਦਿ ਖੋਣਾ, ਨਾਮ ਜਪਣਾ ਏ, ਮਨ ਨੇ ਕਹਿਣਾ ਏ ਵੀ ਮਨ ਤੇ ਲੱਗਦਾ ਕੋਈ ਨਹੀਂ, ਇਹ ਕਰਾਂ ਕਿ ਨਾ ਕਰਾਂ? ਕਹਿੰਦੇ ਤੈਨੂੰ ਤੇ ਸੋਚਣ ਦਾ ਅਧਿਕਾਰ ਦਿੱਤਾ ਹੀ ਨਹੀਂ, ਤੈਨੂੰ ਤੇ ਕਰਨ ਨੂੰ ਕਿਹਾ ਏ, ਭਾਣੇ ਵਿੱਚ ਆ ਤੂੰ ਪਹਿਲਾਂ ਨੇਮ ਨਿਭਾ, ਅਗਲੀ ਗੱਲ ਨਾ ਕਰ। ਮਨ ਲੱਗਦਾ ਕਿ ਨਹੀਂ ਲੱਗਦਾ? ਮਨ ਲੱਗੇ ਨਾ ਲੱਗੇ ਉਹਦਾ ਹੁਕਮ ਏ ਨਿਤਨੇਮ ਕਰਨ ਦਾ, ਤੇ ਕਰਨਾ ਹੀ ਏ। ਸੰਗਤ ਚ ਆਉਣ ਦਾ ਹੁਕਮ, ਅੰਮ੍ਰਿਤ ਵੇਲੇ ਉੱਠਣ ਦਾ, ਇਹਦੇ ਵਿੱਚੋਂ ਹੀ ਤੇ ਉਹਨੇ ਲੱਗਣਾ ਸੀ, ਪਹਿਲਾਂ ਹੀ ਛੱਡ ਕੇ ਬਹਿ ਜਾਂਦੇ ਹਾਂ। ਦੂਸਰੀ ਗੱਲ, ਗੁਰੂ ਕੀ ਸੰਗਤ, ਬਾਹਰੋਂ ਜ਼ਿੰਦਗੀ ਵਿੱਚ ਦੁੱਖ ਵੀ ਆਉਣੇ ਅਤੇ ਸੁੱਖ ਵੀ ਆਉਣੇ, ਚੰਗੇ ਦਿਨ ਵੀ ਆਉਂਦੇ ਅਤੇ ਮਾੜੇ ਵੀ। ਜੇ ਚੰਗੇ ਦਿਨ ਆਏ ਅਤੇ ਮਾੜੇ, ਲਗਾਤਾਰ ਆਪਣਾ ਨੇਮ ਨਿਭਾਉਣਾ ਅਤੇ ਗੁਰੂ ਨਾਲ ਪਿਆਰ ਵਿੱਚ ਵਾਧਾ ਕਰੀ ਜਾਣਾ, ਰੁਕਣਾ ਨਹੀਂ, ਸਵਾਲ ਨਹੀਂ ਕਰਨਾ ਮੇਰੇ ਤੇ ਦੁੱਖ ਕਿਉਂ ਆ ਗਏ, ਮੇਰੀਆਂ ਚਾਰ ਮੰਗਾਂ ਪੂਰੀਆਂ ਹੋਈਆਂ, ਪੰਜਵੀਂ ਕਿਉਂ ਨਹੀਂ ਖੋ ਰਹੀ? ਜਿੱਦ ਕਰਾਂਗੇ ਤੇ ਅਸੀਂ ਉਹਦੇ ਸਿਰ ਨਹੀਂ ਦਿੱਤਾ, ਅਜੇ ਸਿਰ ਵਿੱਚ ਦੁਨਿਆਵੀ ਖਿਆਲ, ਆਪਣੀ ਸਿਆਣਪ ਸਾਂਭੀਏ। ਸਾਡਾ ਅੰਦਰ ਕਹਿੰਦਾ ਗੁਰੂ ਨੂੰ ਨਹੀਂ ਪਤਾ ਮੇਰੇ ਤੇ ਦੁੱਖ ਆਇਆ ਏ, ਗੁਰੂ ਨੇ ਕਿਉਂ ਦਿੱਤਾ ਏ? ਜਿੱਥੇ ਕਿਉਂ ਆ ਗਿਆ ਉਹ ਕਦੇ ਸਿਰ ਨਹੀਂ ਦੇ ਸਕਦਾ, ਕਿਉਂ ਸ਼ਬਦ ਨਹੀਂ ਹੁੰਦਾ? ਸਿਰ ਦੇਣ ਦੀ ਕਹਾਣੀ ਜੇ ਸੰਗਤ ਜੀ ਬੜੇ ਸਿੰਪਲ ਜੇ ਸ਼ਬਦਾਂ ਵਿੱਚ ਕਹਿਣ ਦਾ ਯਤਨ ਕਰਨ ਲੱਗਾ ਵਾਂ ਸਮਝਾਉਣ ਲਈ। ਮਹਾਰਾਜ ਕਹਿੰਦੇ ਕੁਛ ਵੀ ਖੂਨ ਖਲਾਤ ਚੰਗੇ ਮਾੜੇ, ਗੁਰੂ ਰਾਮਦਾਸ ਸਾਹਿਬ ਜੀ ਦਾ ਹੀ ਬਚਨ ਨੇ। ਹਜ਼ੂਰ ਕਹਿੰਦੇ ਜੇ ਸੁੱਖ ਦੇ ਤਾਂ ਤੁਜੈ ਅਰਾਧੀ, ਦੁੱਖ ਪੀ ਤੁਜੈ ਧਿਆਈ, ਜੇ ਭੁੱਖ ਦੇ ਤਾਂ ਤਿਖੀ ਰਾਜਾ, ਦੁੱਖ ਚ ਸੁਖ ਮਨਾਈ। ਹਾਲਾਤ ਜਿਖੋ ਜੇ ਮਰਜ਼ੀ ਖੋਣ, ਲਗਾਤਾਰ ਸਤਿਗੁਰੂ ਦੇ ਦੱਸੇ ਰਾਹ ਤੇ ਤੁਰੇ ਰਹਿਣਾ, ਅੰਦਰ ਸ਼ਿਕਾਇਤ ਨੂੰ ਜਨਮ ਨਹੀਂ ਦੇਣ ਦੇਣਾ। ਮੇਰੇ ਕਲਗੀਆਂ ਵਾਲੇ ਨੇ ਪੁੱਤਰਾਂ ਦੀ ਲਾਸ਼ ਨਹੀਂ ਠੰਡੀ ਹੋਈ ਮਾਛੀਵਾੜੇ ਪਹੁੰਚ ਕੇ, ਉੱਥੇ ਕੋਈ ਗਿਲਾ ਤੇ ਸ਼ਿਕਵਾ ਨਹੀਂ ਕੀਤਾ, ਤੱਤੀ ਤਵੀ ਤੇ ਬੈਠ ਕੇ ਨਹੀਂ ਕੀਤਾ, ਭਾਈ ਤਾਰੂ ਸਿੰਘ ਜੀ ਨੇ ਖੋਪੜ ਲਵਾ ਲੱਗਿਆਂ ਕੋਈ ਗਿਲਾ ਨਹੀਂ ਕੀਤਾ,
ਸਾਡੇ ਵਿੱਚ ਕੇਵਲ ਚਾਰ ਦਿਨ ਪੈਸੇ ਘੱਟ ਗਏ ਤੇ ਅਸੀਂ ਗਿਲਾ ਤੇ ਸ਼ਿਕਵਾ ਕਰਦੇ ਹਾਂ, ਸਿਰ ਨਹੀਂ ਦਿੱਤਾ। ਜਿਸ ਦਿਨ ਸਿਰ ਦੇ ਲਿਆ ਤੇ ਇਹਦੇ ਬਦਲੇ ਕੀ ਮਿਲੇਗਾ, ਮੈਂ ਬਾਅਦ ਵਿੱਚ ਬੇਨਤੀ ਕਰਦਾ। ਸਿਰ ਕਿਵੇਂ ਦਿੱਤਾ ਜਾਂਦਾ? ਸਤਿਗੁਰ ਕਾ ਭਾਣਾ ਮਨ ਲੈ। ਗੁਰੂ ਸਾਹਿਬ ਕਹਿੰਦੇ ਮਨ ਲੱਗੇ ਨਾ ਲੱਗੇ ਤੁਰੇ ਰਹੀਏ, ਬਾਹਰ ਦੇ ਹਾਲਾਤ ਚੰਗੇ ਮਾੜੇ ਦਿਨ ਆਉਣ ਤੁਰੇ ਰਹੀਏ। ਤੀਸਰਾ ਸੇਵਕ ਦੀ ਪਰਿਭਾਸ਼ਾ ਹੈ ਪਿਆਰਿਓ, ਉਹ ਕਹਿ ਭਾਈ ਅੰਦਰ ਜਿਹੜੀਆਂ ਦੋ ਚੀਜ਼ਾਂ ਤੇ ਕਹਿਣੀ, ਇਹ ਇਸ ਤੋਂ ਇਲਾਵਾ ਜ਼ਿੰਦਗੀ ਨੂੰ ਇੰਜ ਸਮਝਿਆ ਜਾਵੇ ਜਿਵੇਂ ਆਪਾਂ ਖੇਡ ਵਿੱਚ ਖੇਡੀਦਾ ਹੈ ਨਾ, ਤੇ ਖੇਡਦਿਆਂ ਪੂਰਾ ਧਿਆਨ ਰੱਖੀਦਾ, ਮਾੜਾ ਜਿਹਾ ਧਿਆਨ ਪਾਸੇ ਗਿਆ ਨਹੀਂ ਤੇ ਮੈਂ ਖਾ ਰਿਹਾ ਨਹੀਂ। ਕਹਿੰਦੇ ਗੁਰੂ ਕੇ ਬਚਨ ਨੂੰ ਪੂਰੀ ਬਰੀਕੀ ਨਾਲ ਲੈਣਾ, ਕਿਸੇ ਨੂੰ ਛੋਟਾ ਨਹੀਂ ਲੈਣਾ। ਤੇ ਚੌਥਾ ਨਿਮਰਤਾ ਵਿੱਚ ਰਹਿਣਾ ਹੈ। ਸਾਹਿਬ ਕਹਿੰਦੇ ਇਹ ਤਾਂ ਆਏ ਜੇਕਰ ਸਿਮਰਨ ਕਰਾਂਗੇ ਨਾ ਗੱਲਾਂ ਦੀ ਸਮਝ ਤਾਂ ਪੈਣੀ। ਸ਼ਬਦ ਰੱਖੇ ਉਰਤਾਰ, ਜਦੋਂ ਅੰਦਰ ਸ਼ਬਦ ਰੱਖਾਂਗੇ ਉਨੀ ਮਨ ਲਾਣਾ, ਉਨੀ ਦੁੱਖ ਸੁੱਖ ਵਿੱਚ ਸਾਨੂੰ ਸਥਿਰ ਰੱਖਣਾ, ਉਨੀ ਗੁਰੂ ਕੇ ਪਿਆਰਿਓ ਸਾਡੇ ਅੰਦਰ ਲਗਾਤਾਰ ਨਿਮਰਤਾ ਨੂੰ ਪੈਦਾ ਕਰਨਾ ਹੈ। ਸਾਰੇ ਗੁਣ ਆਉਣਗੇ ਪਰ ਉਸ ਤੋਂ ਪਹਿਲਾਂ

ਵਾਕ ਦੇ ਅੰਦਰ ਸ਼ਬਦ ਹੋਏਗਾ ਤੇ ਫਿਰ ਉਹਦੇ ਭਾਣੇ ਵਿੱਚ ਜਿਹੜਾ ਰਵੇ, ਜੋ ਕੁਛ ਜ਼ਿੰਦਗੀ ਚ ਮਰਜ਼ੀ ਉਤਰਾਅ ਚੜਾ ਆਉਣ, ਲਗਾਤਾਰ ਉਹ ਸ਼ਬਦ ਬੰਨ ਕੇ ਰੱਖੇਗਾ। ਸਿਰ ਬਾਹਰੋਂ ਨਹੀਂ ਉਤਾਰ ਕੇ, ਸਿਰ ਦੇ ਅੰਦਰ ਇੱਕ ਆਪਾ ਬਣਿਆ ਝੂਠਾ, ਸਿਰ ਦੇ ਅੰਦਰ ਸਿਆਣਪਾਂ ਦੀ ਪੰਡ ਉਹਨੂੰ ਪਰਾਂ ਕਰੀਏ। ਮੈਂ ਇੱਕ ਦੋ ਸਾਖੀ ਤੁਹਾਡੇ ਸਾਹਮਣੇ ਰੱਖਦਾ, ਸ਼ਾਇਦ ਉਹਦੇ ਨਾਲ ਛੇਤੀ ਸਮਝ ਗੋਚਰੇ ਗੱਲ ਪਵੇ। ਆਮ ਇੱਕ ਜਪਜੀ ਸਾਹਿਬ ਚ ਬਚਨ ਪੜ੍ਹਦੇ ਹੋ ਨਾ, ਗਾਵੀਏ ਸੁਣੀਏ, ਮਨ ਰੱਖੀਏ ਭਾਉ ਦੁੱਖ ਪਰਖਾਰ ਸੁੱਖ ਘਰ ਲੈ ਜਾਏ। ਭਈ ਦੁੱਖ ਛੱਡ ਜਾਓ, ਸਤਿਗੁਰੂ ਕਹਿੰਦੇ ਸੁੱਖ ਲੈ ਜਾਓ। ਤੁਹਾਨੂੰ ਦੁੱਖ ਛੱਡਣ ਦੀ ਜੇ ਜਾਚ ਆ ਗਈ ਤੇ ਸੁੱਖ ਉਸੇ ਵਕਤ ਲੈ ਜਾਂਗੇ। ਪਰ ਦੁੱਖ ਕੋਈ ਚੀਜ਼ ਥੋੜਾ ਜਿਹੜੇ ਅਸੀਂ ਇੱਥੇ ਢੇਰੀ ਲਾ ਜਾਂਗੇ। ਦੁੱਖ ਤੇ ਅੰਦਰ ਇੱਕ ਪੀੜਾ ਹੈ, ਇੱਕ ਮਹਿਸੂਸ ਕਰ ਕਿਸੇ ਚੀਜ਼ ਨੂੰ, ਦੁੱਖ ਕਿਵੇਂ ਛੱਡਾਂਗੇ? ਇੱਕੋ ਵਕਤ ਘਟਨਾ ਘਟਦੀ, ਸਿਰ ਵੇਚਣਾ, ਦੁੱਖ ਛੱਡਣੇ, ਸੁੱਖ ਲਿਜਾਣਾ, ਇਹ ਕੀ ਚੀਜ਼ਾਂ ਨੇ? ਇੱਕੋ ਹੀ ਫਾਰਮੂਲਾ ਜੇ ਉਹਦਾ ਪਹਿਲਾਂ ਜਪਜੀ ਸਾਹਿਬ ਚ ਦੱਸਿਆ, ਪਹਿਲਾਂ ਗਾਵੋ, ਵੱਧ ਤੋਂ ਵੱਧ ਪਰਮੇਸ਼ਰ ਦੇ ਗੁਣ ਗਾਵੋ। ਜੋ ਗਾਉਂਦੇ ਹੋ ਫਿਰ ਉਹਨੂੰ ਸੁਣੋ, ਆਪ ਧਿਆਨ ਲਾਓ। ਤੀਜਾ, ਉਹਦੇ ਨਾਲ ਪਿਆਰ ਪੈਦਾ ਕਰੋ, ਉਹਦੇ ਵਿੱਚ ਇਹ ਕਿਰਿਆ ਵਾਪਰੇਗੀ, ਦੁੱਖ ਤੁਸੀਂ ਦੇ ਲਓਗੇ ਤੇ ਸੁੱਖ ਆ ਜਾਣਗੇ। ਸਿਰ ਵੇਚਣ ਦੀ ਵੀ ਬਿਲਕੁਲ ਇਸੇ ਤਰ੍ਹਾਂ। ਇੱਕ ਦਿਨ ਨਾ ਜੀ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਆਪਣੇ ਜਿੱਥੇ ਰਖਾਇਸ਼ ਬਿਰਾਜਮਾਨ ਨੇ, ਬਾਜ਼ਾਰ ਗਲੀ ਲੰਘ ਰਹੇ, ਇੱਕ ਸੱਜਣ ਹੋਕਾ ਦੇ ਰਿਹਾ, ਹੋਕੇ ਵਿੱਚ ਉਹ ਕੁਝ ਵੇਚ ਰਿਹਾ ਹੈ। ਵੇਚਣ ਦੀ ਅੱਜ ਗੱਲ ਚੱਲੀ। ਗੁਰੂ ਰਾਮਦਾਸ ਸਾਹਿਬ ਕਹਿੰਦੇ ਸਿਰ ਵੇਚ ਦਿਓ, ਹਾਂ ਉਹਦੇ ਬਦਲੇ ਮੁੱਲ ਕੀ ਮਿਲੇਗਾ? ਕਹਿੰਦੇ ਹੁਣ ਫਿਕਰ ਲਏ ਜੇ ਨਾ ਦੁਨੀਆਂ ਦੀ ਸਿਆਣਪ ਨਾਲ, ਜੇ ਸਿਰ ਗੁਰੂ ਨੂੰ ਵੇਚ ਦਿੱਤਾ, ਜਿਉਂਦਾ ਜਾਗਦਾ ਪਰਮਾਤਮਾ ਉਹਦੇ ਬਦਲੇ ਮਿਲੇਗਾ। ਏਡੀ ਵੱਡੀ ਚੀਜ਼, ਇੰਨਾ ਮੁੱਲ ਪੈ ਸਕਦਾ ਸਿਰ ਦਾ? ਰੱਬ ਨੂੰ ਲੱਭਦੇ ਹਾਂ, ਸਤਿਗੁਰੂ ਕਹਿੰਦੇ ਰੱਬ ਤੁਹਾਡੇ ਸੀਸ ਵਿੱਚ ਪ੍ਰਤੱਖ ਤੁਰੇਗਾ, ਬੈਠੇਗਾ, ਦੀਦਾਰ ਦੇਵੇਗਾ, ਉਹਦੀ ਖਜੂਰੀ ਵਿੱਚ ਹੋਗੇ। ਇਹ ਗੱਲਾਂ ਵੈਸੇ ਕੁਰਬਾਣੀ ਰੋਜ਼ ਦੱਸਦੀ, ਪਰ ਧਿਆਨ ਨਹੀਂ ਕਰੀਦਾ ਉਹਨਾਂ ਵੱਲ। ਗੁਰੂ ਕਲਗੀਆਂ ਵਾਲੇ ਪਿਤਾ ਦੇ ਬਾਜ਼ਾਰ ਵਿੱਚ ਪਿੱਛੇ ਇੱਕ ਸੱਜਣ ਵੇਚਦਾ ਹੈ, ਤੇ ਵੇਚਦਾ ਕਦੇ ਕਹਿੰਦਾ ਸਿਰ ਲੈ ਲਓ, ਕਦੇ ਕਹਿੰਦਾ ਮੇਰੀ ਜਿੰਦ ਲੈ ਲਓ। ਜਿੰਦ ਵੇਚਣ ਆਇਆ, ਸਤਿਗੁਰੂ ਜਾਣਦੇ ਨੇ ਇਹ ਵੱਖਰੀ ਚੀਜ਼ ਵੇਚ ਰਿਹਾ ਈ। ਬਾਰੀ ਖੋਲੇ, ਪੁੱਛਿਆ ਸੱਜਣਾ ਤੇਰਾ ਨਾਮ? ਜੀ ਭਾਈ ਨੰਦ ਲਾਲ ਜੀ। ਕੀ ਵੇਚਣ ਆਇਆ ਈ? ਸਿਰ ਵੇਚਣ ਆਇਆ ਜੀ, ਸੀਸ ਲੈ ਲਓ। ਜਿੰਦ ਵੇਚਣ ਆਇਆ, ਜਿੰਦ ਲੈ ਲਓ, ਉਹਦੇ ਬਦਲੇ ਕੀ ਚਾਹੁੰਦਾ ਏ, ਮੁੱਲ ਕੀ ਰੱਖਿਆ ਈ? ਸਮਝਾਉਣ ਦਾ ਢੰਗ ਸੀ ਕੈਸਾ ਪਿਆਰਾ। ਕਹਿਣ ਲੱਗੇ ਜੀ, ਮੁੱਲ ਇਹ ਰੱਖਿਆ ਏ, ਮੇਰੇ ਸਮਰੱਥ ਗੁਰੂ ਦੀ ਇੱਕ ਦ੍ਰਿਸ਼ਟੀ ਪੈ ਜਾਵੇ ਰੋਜ਼ ਇਸ ਭਾਈ ਨੰਦ ਲਾਲ ਸਾਹਿਬ ਤੇ, ਉਹਦੇ ਬਦਲੇ ਮੈਂ ਆਪਣੀ ਜਿੰਦ ਤੇ ਇਹ ਸਿਰ ਦਿੰਦਾ ਹਾਂ। ਮਹਾਰਾਜ ਖੱਸੇ। ਕਹਿਣ ਲੱਗੇ ਅਜੇ ਪੂਰੀ ਸਮਝ ਨਹੀਂ ਆਈ। ਇੱਕ ਚੀਜ਼ ਦੀ ਤੇ ਸਮਝ ਆ ਗਈ ਵੀ ਸਿਰ ਵੇਚਣਾ ਹੀ, ਜਿੰਦ ਵੇਚਣੀ ਏ, ਮੁੱਲ ਉਹਦੇ ਪਰਮਾਤਮਾ ਤੇ ਸਤਿਗੁਰੂ ਦੀ ਨਜ਼ਰ ਲੈਣੀ ਏ। ਪਰ ਇਹ ਨਹੀਂ ਪਤਾ ਲੱਗਾ, ਇਹ ਚੀਜ਼ਾਂ ਜ਼ੁਬਾਨ ਤੋਂ ਬੋਲ ਕੇ ਨਹੀਂ ਹੁੰਦੀਆਂ, ਇਹ ਅੰਦਰੋਂ ਹੀ ਅੰਦਰ ਸੌਦਾ ਹੁੰਦਾ ਹੈ। ਕਹਿਣ ਲੱਗੇ ਤੇਰਾ ਅੰਦਰ ਅਜੇ ਮੈਲਾ, ਜਿਹੜੀ ਤੂੰ ਵੇਚਣਾ ਹੈ ਨਾ ਚੀਜ਼, ਇਹਦੇ ਵਿੱਚ ਅਜੇ ਮੈਂ ਬੋਲਦੀ ਏ, ਮੇਰਾ ਸਿਰ ਲੈ ਲਓ, ਮੇਰੀ ਜਿੰਦ ਲੈ ਲਓ। ਕਿੰਨੀ ਬਰੀਕੀ ਵਿੱਚ ਗੱਲ ਪਿਆਰਿਓ। ਸਤਿਗੁਰੂ ਜੀ ਮੈਨੂੰ ਦੱਸੋ, ਇਹ ਮੈਲੀ ਮਤ, ਮੈਲੀ ਸੋਚ, ਮੈਲਾ ਸਿਰ, ਮੈਲੀ ਜਿੰਦ, ਇਹਨੂੰ ਕਿਵੇਂ ਧੋਵਾਂ? ਤੇ ਗੁਰੂ ਗੋਬਿੰਦ ਸਿੰਘ ਪਿਤਾ ਜੀ ਕਹਿਣ ਲੱਗੇ, ਇਹਨੂੰ ਧੋਣ ਦਾ ਤਰੀਕਾ ਏ, ਸਾਧ ਸੰਗਤ ਇਹ ਜੂਠੇ ਬਰਤਨ ਮਾਂਜਿਆ ਕਰੋ, ਸਾਧ ਸੰਗਤ ਦੇ ਜੋੜੇ ਝਾੜਿਆ ਕਰੋ, ਸਾਧ ਸੰਗਤ ਦੇ ਚਰਨਾਂ ਨੂੰ ਰੱਬ ਦੇ ਪਿਆਰਿਆਂ ਦੇ ਚਰਨ ਸਮਝ ਕੇ ਚਰਨਾਂ ਨੂੰ ਧੋਵੋ। ਅੱਤ ਦੀ ਨਿਮਰਤਾ ਵਿੱਚ ਜਦੋਂ ਜਾਓਗੇ, ਇਹ ਚੀਜ਼ਾਂ ਨੀਵੇਂ ਖੋ ਕੇ ਮਿਲਦੀਆਂ ਨੇ।
ਵੇਖਦੇ ਹੋ ਨਾ ਆਪਣੇ ਆਪ ਮੀਟਰ ਲਾਇਆ ਕਰੀਏ, ਸਾਡਾ ਅੰਦਰ ਕਹਿੰਦੇ ਮੈਂ ਪਾਠ ਬੜਾ ਕਰਦਾ ਵਾ ਪਰ ਸੁਣੀ ਨਹੀਂ ਗਈ, ਅਜੇ ਤੇ ਤੇਰੇ ਅੰਦਰ ਹੰਕਾਰ ਇੰਨਾ ਭਰਿਆ, ਤੂੰ ਤੇ ਦਾਵਾ ਕਰਨੇ। ਸਤਿਗੁਰੂ ਕਹਿੰਦੇ ਜਿਹੜਾ ਸਿਰ ਵੇਚਣ ਦੀ ਕਹਾਣੀ ਹੈ ਇਹਦਾ ਜਵਾਬ ਦਿੱਤਾ ਜੋ ਹੁਕਮਨਾਮਾ ਸਾਹਿਬ ਦੇ ਅੰਦਰ ਗੁਰੂ ਰਾਮਦਾਸ ਸਾਹਿਬ ਕਹਿੰਦੇ ਇੱਕ ਸੰਗਤ ਦੀ ਧੂੜ ਮੰਗੋ ਤੇ ਇੱਕ ਨਾਮ ਮੰਗੋ। ਆਪਾਂ ਲੜੀਵਾਰ ਇੱਕ ਇੱਕ ਪੰਕਤੀ ਦੇ ਅਰਥ ਵਿਚਾਰਾਂਗੇ, ਕੇਂਦਰੀ ਭਾਵ ਸਾਂਝਾ ਕਰਾਂ। ਹੋਇਆ ਕਿ ਜਦੋਂ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਬਚਨ ਹੋਇਆ, ਭਾਈ ਆਨੰਦ ਲਾਲ ਸਾਹਿਬ ਜਦੋਂ ਬਸ ਬਚਨ ਮੰਨ ਕੇ ਚਲੇ ਗਏ, ਦਿਨ ਰਾਤ ਸੇਵਾ ਵਿੱਚ ਗੜੂੰਦ ਕਈ ਦਿਨ ਗੁਜ਼ਰ ਗਏ। ਸਿੱਖਾਂ ਨੇ ਪੁੱਛਿਆ ਭਾਈ ਆਨੰਦ ਲਾਲ ਸਾਹਿਬ ਤੁਹਾਡਾ ਸੌਦਾ ਹੋ ਗਿਆ ਗੁਰੂ ਗੋਬਿੰਦ ਸਿੰਘ ਪਿਤਾ ਜੀ ਦੇ ਨਾਲ, ਸਿਰ ਵੇਚਣ ਗਏ ਸਾਜੇ, ਉਹਦੇ ਬਦਲੇ ਉਹਦੀ ਮੇਰਾ ਭਰੀ ਨਿਗਾਹ ਮਿਲ ਗਈ ਜੇ? ਜੀ ਮਿਲ ਗਈ ਹੈ। ਸੌਦਾ ਖੋ ਗਿਆ? ਹੋ ਗਿਆ। ਕਿਵੇਂ ਹੋਇਆ ਸਾਨੂੰ ਦੱਸੋਗੇ? ਕਹਿਣ ਲੱਗੇ ਮੈਂ ਇੱਕ ਦਿਨ ਰੋਜ਼ ਸੇਵਾ ਕਰਦਿਆਂ ਕਰਦਿਆਂ ਮੇਰਾ ਧਿਆਨ ਲੋਕਾਂ ਵੱਲੋਂ ਖਟਿਆ, ਦਿਨੇ ਰਾਤ ਅੰਦਰ ਗੁਰੂ ਕਾ ਸ਼ਬਦ ਤੇ ਪਿਆਰ ਦੀਆਂ ਤਰੰਗਾਂ ਸਨ, ਆਪਣਾ ਤੇ ਬਗਾਨਾ ਨਹੀਂ ਸੀ ਦਿਸਦਾ, ਨਸ਼ਾ ਜਿਹਾ ਚੜਿਆ ਰਹਿੰਦਾ, ਬਸ ਸੇਵਾ ਵੱਲ ਧਿਆਨ ਤੇ ਸਿਮਰਨ ਵੱਲ। ਇੱਕ ਦਿਨ ਗੁਰੂ ਗੋਬਿੰਦ ਸਿੰਘ ਪਿਤਾ ਜੀ ਆਏ, ਜਦੋਂ ਆਏ ਨਾ ਸੰਗਤ ਨੂੰ ਮਿਲਦੇ ਗਿਲਦੇ ਤੁਰੇ ਜਾਂਦੇ ਮੇਰੇ ਕੋਲੋਂ ਲੰਘ ਗਏ, ਮੈਂ ਵੇਖਿਆ ਹੀ ਨਹੀਂ। ਜਦੋਂ ਮਹਾਰਾਜ ਮੇਰੇ ਤੋਂ ਥੋੜ੍ਹਾ ਅੱਗੇ ਲੰਘ ਗਏ ਨਾ ਤੇ ਮੈਨੂੰ ਕਿਸੇ ਸਿੱਖ ਨੇ ਹੱਥ ਲਾ ਕੇ ਕਿਹਾ ਸਤਿਗੁਰੂ ਜੀ ਆਏ ਸਨ, ਕੋਲੋਂ ਲੰਘ ਗਏ, ਤੂੰ ਮੱਥਾ ਹੀ ਨਹੀਂ ਟੇਕਿਆ। ਕਹਿੰਦੇ ਮੈਂ ਇੱਕਦਮ ਸਿਰ ਚੁੱਕਿਆ ਤੇ ਹੱਥ ਜੋੜੇ, ਮੇਰਾ ਧਿਆਨ ਗੁਰੂ ਗੋਬਿੰਦ ਸਿੰਘ ਪਿਤਾ ਜੀ ਵੱਲ ਤੇ ਗੁਰੂ ਗੋਬਿੰਦ ਸਿੰਘ ਪਿਤਾ ਜੀ ਰੁਕ ਗਏ। ਰੁਕ ਕੇ ਉਹਨਾਂ ਧੌਣ ਕਮਾਈ, ਧੌਣ ਕਮਾ ਕੇ ਮੇਰੇ ਵੱਲ ਤੱਕਿਆ, ਮੇਰੇ ਵੱਲ ਵੇਖ ਕੇ ਮੁਸਕਰਾ ਕੇ ਛਿਣ ਦੇ ਅੰਦਰ ਉਹਨਾਂ ਨੇ ਧੌਣ ਕਮਾ ਕੇ ਸਿੱਧੀ ਕਰ ਲਈ। ਉਹ ਜਦੋਂ ਉਹਨਾਂ ਨੇ ਧੌਣ ਕਮਾ ਕੇ ਮੇਰੇ ਵੱਲ ਦ੍ਰਿਸ਼ਟੀ ਪਾਈ, ਧੌਣ ਕਮਾਈ, ਉਹਨੇ ਵਿੱਚ ਹੀ ਸੌਦਾ ਖੋ ਗਿਆ। ਕਿਵੇਂ ਹੋਇਆ? ਕਹਿੰਦੇ ਉਸ ਦ੍ਰਿਸ਼ਟੀ ਨਾਲ ਅੰਦਰ ਜੋ ਕੁਝ ਮੇਰੇ ਸੀ ਕੂੜ ਕਬਾੜ ਉਹ ਕੱਢ ਕੇ ਲੈ ਗਏ ਤੇ ਸਦਾ ਲਈ ਜਿਉਂਦਾ ਜਾਗਦਾ ਪਰਮਾਤਮਾ ਮੇਰੇ ਅੰਦਰ ਬਿਠਾ ਗਏ। ਜਿੰਦ ਲੈ ਗਿਆ, ਜਿੰਦ ਤਾਂ ਮਾਖੀ ਸੀ ਜਿਹੜਾ ਮੇਰਾ ਪ੍ਰੀਤਮ, ਕਹਿੰਦੇ ਹੁਣ ਮੈਂ ਨਹੀਂ ਰਹਿ ਗਿਆ, ਹੁਣ ਕੇਵਲ ਤੂੰ ਖੋ ਗਿਆ ਵਾ। ਪੜ੍ਹਦੇ ਆ ਨਾ ਭਗਤ ਜੀ ਦਾ ਸ਼ਬਦ, ਹਜ਼ੂਰ ਕਹਿੰਦੇ ਕਬੀਰ ਤੂੰ ਤੂੰ ਕਰਤਾ ਤੂੰ ਖੁਆ, ਮੁਝ ਮੈਂ ਰਖਾ ਨਾ ਖੋ, ਜਬ ਆਪਾ ਪਰ ਕੰਮ ਮਿਟ ਗਿਆ, ਜਤ ਦੇਖਾਂ ਤਤ ਤੋ। ਇਸ ਤਰ੍ਹਾਂ ਸਿਰ ਦਿੱਤਾ ਜਾਂਦਾ ਹੈ ਕਿ ਆਪਾਂ ਤਿਆਰ ਸਿਰ ਵੇਚਣ ਨੂੰ? ਨਹੀਂ, ਤਿਆਰ ਨਹੀਂ ਹੁੰਦਾ। ਹਰ ਸਿੱਖ ਜੇ ਤਿਆਰ ਹੋ ਜਾਏ ਮੈਂ ਇਹ ਕੰਮ ਕਰਨਾ ਹੀ, ਸੇਵਾ ਤੇ ਸਿਮਰਨ, ਉਹਦੇ ਵਿੱਚੋਂ ਹੀ ਸਿਰ ਭੇਟ ਹੋਣਾ ਹੈ। ਮਹਾਰਾਜ ਜੀ ਨੇ ਬੱਚਿਆਂ ਨੂੰ ਕਹਿ ਕੇ ਲੜੀ ਆਪਾਂ ਸ਼ੁਰੂ ਕਰੀਏ ਕਥਾ। ਸਾਹਿਬ ਕਹਿੰਦੇ ਸਤਿਗੁਰ ਪੁਰਖ ਮਿਲਾਏ ਅਵਗਣ ਵਿਕਣਾ ਗੁਣ ਰਮਾ ਬਲਰਾਮ ਜੀਓ। ਕਹਿੰਦੇ ਔਗਣ ਵੇ ਆਪਣੇ ਵੇਚ ਲਓ ਗੁਰੂ ਕੋਲ ਆ ਕੇ ਤੇ ਗੁਣ ਲੈ ਲਓ। ਕਿਵੇਂ? ਕਹਿੰਦੇ ਤੁਸੀਂ ਸਿਮਰਨ ਕਰਦੇ ਜਾਓਗੇ, ਉਹਦੇ ਵਿੱਚ ਇੱਕੋ ਵਕਤ ਔਗਣ ਅੰਦਰੋਂ ਨਿਕਲ ਜਾਣੇ ਤੇ ਪਰਮੇਸ਼ਰ ਦੇ ਗੁਣ ਅੰਦਰ ਆ ਜਾਣੇ। ਸਿਰ ਵੇਚਣਾ ਪਿਆਰਿਓ, ਇਹਦੇ ਲਈ ਮਿਹਨਤ ਤੇ ਮੁਸ਼ਕਤ ਕਰਨੀ ਪੈਂਦੀ। ਸਾਡੀ ਸਾਰੀ ਸੋਚ ਧਰਤੀ ਦੇ ਨਾਲ ਤੁਰਨਾ ਸਿੱਖੀਏ, ਉੱਚਾ ਜਾਣਾ ਨਹੀਂ, ਉੱਚਾ ਗੁਰੂ ਜਾਂਦਾ, ਉੱਚੇ ਚੜ੍ਹਨ ਲਈ ਮਿਹਨਤ ਬਹੁਤ ਕਰਨੀ ਪੈਂਦੀ। ਤੁਸੀਂ ਥੋੜ੍ਹਾ ਜਿਹਾ ਉੱਚਾ ਰੱਬ ਵੱਲ ਧਿਆਨ ਕਰਦੇ ਹੋ, ਲੋਕ ਤੇ ਰਿਸ਼ਤੇਦਾਰ ਤੇ ਪਰਿਵਾਰ ਰੋਕਦਾ ਹੀ, ਕੰਮ ਵੀ ਕਰਨੇ ਨੇ, ਕੰਮ ਛੁੱਟਦੇ ਨਹੀਂ, ਕੰਮਾਂ ਚ ਸਗੋਂ ਬਰਕਤ ਵੱਧ ਪੈਂਦੀ ਹੈ। ਆਖੋ

ਅਰਥ ਹੁੰਦਾ ਹੈ ਦਲ ਸਮੂਹ, ਦਲ ਦੀ ਗਰੀਬੀ। ਕਹਿੰਦੇ ਜਦੋਂ ਨਾ ਮੈਂ ਪਰਮਾਤਮਾ ਦਾ ਨਾਮ ਜਪਿਆ ਪੁਰਖੋਤਮ ਸਭ ਤੋਂ ਉੱਚੇ ਪਰਮਾਤਮਾ ਦਾ, ਤੇ ਕਹਿੰਦੇ ਮੇਰੇ ਸਾਰੇ ਦੁੱਖ ਤੇ ਦਲਿੱਦਰ ਜਿੰਨੇ ਸਮੂਹ ਸੀ ਉਹ ਸਾਰੇ ਹੀ ਖਤਮ ਹੋ ਗਏ। ਇਹ ਬਚਨ ਗੁਰੂ ਰਾਮਦਾਸ ਸਾਹਿਬ ਜੀ ਦੇ ਨੇ। ਮਤਲਬ ਜੇ ਆਪਾਂ ਇਸ ਨਾਮ ਨੂੰ ਪਿਆਰ ਕਰਾਂਗੇ ਤੇ ਸਾਡੇ ਦੁੱਖ ਦਲਿੱਦਰ ਖਤਮ ਹੋਣਗੇ। ਪਰ ਸਾਡਾ ਮਨ ਤੇ ਸਵਾਲਾਂ ਦੀਆਂ ਪੰਡਾਂ ਸਾਂਭਦਾ ਹੈ, ਉਹਨਾਂ ਦੇ ਜਵਾਬ ਭਾਲਦਾ ਹੈ। ਨਾਮ ਜਪ ਕੇ ਦੁੱਖ ਨਹੀਂ ਦੂਰ ਕਰਾਉਣਾ ਚਾਹੁੰਦਾ। ਜਿੰਨਾ ਚਿਰ ਸਮਝਦੇ ਹੋ ਉਹਨਾਂ ਚਿਰ ਉਹ ਕੰਮ ਕਰ ਲਓ। ਕਈ ਵਾਰ ਸੱਜਣ ਕਹਿੰਦੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਪਿਤਾ ਦੇ ਅਰਥ ਪੜਾਂਗੇ ਇਕੱਲੇ ਇਕੱਲੇ ਸ਼ਬਦ ਤੇ, ਫਿਰ ਅਸੀਂ ਸਹਿਜ ਪਾਠ ਕਰਾਂਗੇ। ਇੱਕ ਪਾਸੇ ਤੇ ਚੰਗਾ ਅਰਥ ਆਉਣੇ ਚਾਹੀਦੇ ਨੇ, ਪਰ ਦੂਜੇ ਪਾਸੇ ਪਿਆਰਿਓ ਅਰਥ ਪੜ ਕੇ ਸਿਆਣਪ ਨਾ ਇਕੱਠੀ ਸਿਰ ਵਿੱਚ ਕਰ ਲਿਓ। ਨਿਤਨੇਮ ਵਧਾਓ, ਸਿਮਰਨ ਵਧਾਓ, ਉਹਦੇ ਵਿੱਚੋਂ ਅਰਥ ਦਿਮਾਗ ਵਿੱਚ ਨਹੀਂ ਤੁਹਾਡੀ ਜ਼ਿੰਦਗੀ ਚ ਆਉਣਗੇ। ਅਰਥ ਦਾ ਮਤਲਬ ਉਹ ਘਟਨਾ ਘਟ ਜਾਏਗੀ। ਅਰਥ ਸਮਝਣ ਤੋਂ ਬਾਅਦ ਵੀ ਤੇ ਅਜੇ ਉੱਥੇ ਖਲੋਤੇ ਆ ਜੇ ਕੀਤਾ ਕੁਝ ਨਹੀਂ। ਮਹਾਰਾਜ ਕਹਿੰਦੇ ਅੰਮ੍ਰਿਤ ਵੇਲੇ ਦੇ ਅਰਥ ਨਾ ਸਮਝੋ, ਸੰਭਾਲ ਕੇ ਉਹਨੂੰ ਯਾਦ ਕਰੋ, ਅਸੀਂ ਬਖਸ਼ਿਸ਼ ਦਈਏ ਤੁਹਾਨੂੰ। ਤੁਸੀਂ ਗੁਰੂ ਵਾਲੇ ਬਣੋ, ਇਹਦੇ ਬਾਰੇ ਸੋਚੋ ਨਾ, ਬਣਨਾ ਚਾਹੀਦਾ ਹੈ। ਬਾਂਹ ਪਕੜਾਓ ਤੇ ਤੁਹਾਡਾ ਲੋਕ ਪਰਲੋਕ ਸਵਾਰੀਏ, ਉਹ ਕੰਮ ਕਰੀਏ ਨਾ। ਤੋ ਸਾਹਿਬ ਕਹਿੰਦੇ ਸਾਰੀ ਦੁੱਖ ਦਲਿੱਤਰ ਪਾਈ ਨਾਮ ਜਪ ਕੇ

0: ਸਮਗਤ ਅਰਥੇ ਸਮਾ ਜਾਣਾ। ਇਹ ਗੁਰੂ ਰਾਮਦਾਸ ਸਾਹਿਬ ਦੀ ਬਾਣੀ ਵਿੱਚ ਇਸ ਤਰ੍ਹਾਂ ਦੇ ਬਹੁਤ ਪਿਆਰੇ ਪਿਆਰੇ ਬਚਨ ਕਿਧਰੇ ਅੜਾੜਾ ਬਹੁਤ ਵਰਤਦੇ ਨੇ, ਪਿੱਛੇ ਸਾਜਨੜਾ, ਇੱਥੇ ਸਮਗਾ, ਪਿਰਗਾ, ਤੁਮਗਾ, ਦਲਗਾ, ਬੜੇ ਪਿਆਰੇ ਪਿਆਰੇ ਸ਼ਬਦ ਸਾਹਿਬਾਂ ਦੀ ਮੌਜ ਏ। ਇੱਥੇ ਗਰੀਬ ਅਨੁਵਾਦ ਪਿਤਾ ਜੀ ਦਾ ਹੁਕਮ ਏ, ਕਹਿੰਦੇ ਜਨਮ ਤੇ ਮਰਨ ਦਾ ਡਰ ਮੁੱਕ ਗਿਆ ਜੀ, ਗੁਰੂ ਕੇ ਸ਼ਬਦ ਨੇ ਮੁਕਾ ਆਖਿਆ। ਜਦੋਂ ਇਹ ਮੁੱਕ ਗਿਆ, ਹਰ ਅਸਥਿਰ ਸੇਵ ਸੁਖ ਸਮਗਾ, ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਕੀਤਾ ਤੇ ਮੈਂ ਸੁੱਖਾਂ ਵਿੱਚ ਮੇਰੀ ਸੁਰਤੀ ਸਮਾਈ ਗਈ, ਦੁੱਖ ਰਹਿ ਨਹੀਂ ਗਿਆ, ਸੁਰਤੀ ਸੁੱਖਾਂ ਵਿੱਚ ਸਮਾ ਗਈ।
1: ਮੇਰੇ ਮਨ ਭਜ ਰਾਮ ਨਾਮ ਅਤ ਪਿਰਗਾ।
0: ਹੁਣ ਕਹਿੰਦੇ ਆਪਾਂ ਲੋਕਾਂ ਨੂੰ ਸਮਝਾਉਂਦੇ ਰਹੇ ਨੇ, ਉਹ ਛੱਡੋ ਆਪਣੇ ਮਨ ਨੂੰ ਕਵੋ ਭਈ ਦੇਖੋ ਮਨ ਪਿਰਗਾ ਦਰਸ਼ ਪਿਆਰਾ, ਅਤ ਦਾ ਪਿਆਰਾ ਪਰਮੇਸ਼ਰ ਦਾ ਨਾਮ ਏ, ਉਹਨੂੰ ਜਪਿਆ।

ਅਰਪ ਦਿੱਤਾ ਹੈ। ਇਹ ਕਹਿਣ ਨਾਲ ਨਹੀਂ ਅਰਪਿਆ ਜਾਣਾ, ਮੈਂ ਤਾਂ ਪਹਿਲਾਂ 10-15 ਮਿੰਟ ਲਾਏ ਨੇ, ਨਾਮ ਜਪਦਿਆਂ ਇਹ ਸਾਰਾ ਕੁਝ ਖੋਣਾ ਹੈ, ਤੁਰਦਿਆਂ ਖਲੋਤਿਆਂ ਨਹੀਂ। ਫਿਰ ਕੀ ਹੋ, ਆ ਮਨ ਤੇ ਤਨ ਆਪੇ ਪਹਿਲਾਂ, ਹੁਣ ਜਿੰਨਾ ਸਮਾਂ ਸੰਗਤ ਚ ਬੈਠੇ ਹੋ, ਸਰੀਰ ਸਤਿਗੁਰੂ ਦੇ ਕੋਲ ਹੀ ਹੈ, ਸਿਮਰਨ ਕਰਾਂਗੇ, ਨਿਤਨੇਮ ਕਰਾਂਗੇ, ਕਦੇ ਮਨ ਲੱਗੇਗਾ ਕਦੇ ਨਹੀਂ, ਕੋਲ ਹੀ ਹੈ ਨਾ ਸਾਰਾ ਕੁਝ। ਹੌਲੀ ਹੌਲੀ ਮਹਾਰਾਜ ਦੇ ਲੇਖੇ ਲੱਗਾ, ਅੰਦਰ ਦੀ ਸੁਰਤੀ ਵੀ ਲੱਗੇਗੀ। ਫਿਰ ਬੱਚੇ ਨੇ ਸਿਰ ਵੇਚ ਦਿੱਤਾ, ਹੁਣ ਸਿਰ ਆਪਣਾ ਨਹੀਂ, ਮੋਲ ਮਹਿੰਗਾਦਾਰ ਛੇ, ਹੁਣ ਇਹਦੇ ਬਦਲੇ ਪਰਮਾਤਮਾ ਲਿਆ ਹੈ, ਕਿਉਂਕਿ ਪੂਰਾ ਪੰਚ ਤੇ ਪੂਰੀ ਮਨੁੱਖਤਾ ਇਸ ਸਟੇਜ ਤੋਂ ਗੁਰੂ ਕਾ ਬਚਨ ਸੁਣਦੀ ਹੈ। ਦੁਨੀਆਂ ਕੁਝ ਕਵੇ ਵੀ ਰੱਬ ਦੂਰ ਏ, ਸਿੱਖੋ ਤੁਸੀਂ ਨਾ ਕਿਆ ਕਰੋ, ਸਾਡੇ ਤਾਂ ਸਤਿਗੁਰੂ ਜੀ ਇੱਕ ਇੱਕ ਸ਼ਬਦ ਚ ਕਹਿੰਦੇ ਤੁਹਾਡੇ ਨੇੜੇ, ਤੇ ਜਦੋਂ ਕੋਈ ਉਹਨੂੰ ਜਪਦਾ ਤੇ ਉਹਨੂੰ ਮਹਿਸੂਸ ਹੁੰਦੇ। ਕੱਲ ਇੱਕ ਸੱਜਣ ਨੌਜਵਾਨ 32-34 ਸਾਲ ਦਾ, ਕਹਿੰਦੇ 6 ਮਹੀਨਿਆਂ ਤੋਂ ਨਾਮ ਜਪਦਿਆਂ ਜੋੜੇ ਵਾਲੀ ਜਗ੍ਹਾ ਤੇ ਪ੍ਰੈਸ਼ਰ ਪੈਂਦਾ ਹੈ, ਦੂਸਰਾ ਅੰਦਰੋਂ ਵਾਈਬ੍ਰੇਸ਼ਨ ਬਹੁਤ ਹੁੰਦੀ। ਸਾਧੂ ਕਹਿਣ ਲੱਗਾ, ਪਰਮਾਤਮਾ ਹੱਥ ਰੱਖ ਕੇ ਕਹਿ ਰਿਹਾ ਅੰਦਰੋਂ, ਬੇਟਾ ਆਵੇਖ ਮੈਂ ਤੇਰੇ ਨਾਲ ਹੀ ਤੁਰਿਆ ਚਾਰੂ। ਕਦੇ ਉਹ ਤੁਰ ਕੇ ਵਿਖਾਉਂਦਾ, ਮੇਰਾ ਮਤਲਬ ਇਹ ਗੱਲਾਂ ਨੂੰ ਐਵੇਂ ਕਲਪਨਾ ਪਖੰਡ ਵਿੱਚ ਨਾ ਲਿਜਾਈਏ, ਉਹ ਮਹਿਸੂਸ ਕਰਾਉਂਦੀ ਆਪਣਾ ਆਪ। ਜਿਹੜੇ ਕਰਦੇ ਬੈਠੇ ਨੇ ਉਹ ਪਿਆਰੇ ਰੋਜ਼ ਉਹਦੀ ਖਾਜਰੀ ਖਜੂਰੀ ਨੂੰ ਮਾਣਦੇ, ਸਾਰਿਆਂ ਨੇ ਮਾਨਣਾ ਖੇ, ਕਹਿੰਦੇ ਇਸ ਗੱਲ ਨੂੰ ਰੁਕੋ ਤੇ

ਕਲਗਾ ਦਾ ਅਰਥ ਕਾਲਖ। ਕਹਿੰਦੇ ਭਾਈ ਭਾਵੇਂ ਕੋਈ ਰਾਜਾ ਈ, ਭਾਵੇਂ ਕੋਈ ਬਹੁਤ ਵੱਡਾ ਰਾਜਾ ਈ, ਉਹ ਹਰ ਤਰ੍ਹਾਂ ਦੇ ਸੁੱਖ ਦੁਨੀਆਂ ਦੇ ਮਾਣਦਾ ਹੋਵੇ, ਜੇ ਨਾਮ ਨਹੀਂ ਜਪਿਆ ਅੰਦਰ ਕਾਲਾ ਖੂਨ ਹੈ, ਤੇ ਕਾਲਾ ਖੂਨ ਕਰਕੇ ਉਸ ਨੂੰ ਸਜਾਵਾਂ ਭੁਗਤਣੀਆਂ ਪੈਣੀਆਂ, ਤੇ ਕਾਲਾ ਮੂੰਹ ਦਾ ਮਤਲਬ ਹੁੰਦਾ ਹੈ ਦੁੱਖ ਦੇਣੇ, ਸਜਾਵਾਂ।

ਇਹ ਫਲ ਮਿਲਦਾ ਕਹਿ ਕਹਿੰਦੇ ਧਰਮ ਰਾਏ ਦਾ ਡੰਡਾ ਫਿਰ ਸਿਰ ਤੇ ਪੈਂਦਾ। ਡੰਡਾ ਕੋਈ ਆਮ ਡੰਡਾ ਨਹੀਂ, ਧਰਮਰਾਜ ਕੋਈ ਵਿਅਕਤੀ ਨਹੀਂ, ਨਿਰੰਕਾਰ ਦੀਆਂ ਤਾਕਤਾਂ ਨੇ। ਫਿਰ ਜਦੋਂ ਉਹ ਸਜਾਵਾਂ ਮਿਲਦੀਆਂ ਨੇ ਨਾ ਰੱਬ ਦਾ ਡੰਡਾ, ਸਿਆਣੇ ਬਹੁਤ ਪਿਆਰਾ ਢੰਗ ਸਮਝਾਉਂਦੇ ਨੇ। ਆਮ ਬੰਦਾ ਤੇ ਅਣਜਾਣਪੁਣੇ ਚ ਕਹਿੰਦਾ ਨਾ ਰੱਬ ਕਿਹੜਾ ਮੇਰੀ ਲੱਤ ਤੋੜ ਲਏਗਾ। ਜਦੋਂ ਉਹ ਤੋੜਨ ਤੇ ਆਵੇ ਉਹ ਦਿਖਾਉਂਦਾ ਨਹੀਂ ਪਰ ਟੁੱਟੀਆਂ ਹੀ ਦਿਖਾਉਂਦਾ। ਖੈ ਅਰਦਾਸ ਕਰੀਏ ਕਦੇ ਕਿਸੇ ਦੇ ਮੂੰਹ ਤੋਂ ਇਹ ਸ਼ਬਦ ਨਾ ਨਿਕਲੇ ਵੀ ਵੇਖੀ ਜਾਏਗੀ ਰੱਬ ਦੀ ਮਾਰ ਜਿਹਨੂੰ ਪੈ ਜੇ ਪਿਆਰੇ ਉਹਦੀ ਕੋਈ ਜ਼ਿੰਦਗੀ। ਸਾਹਿਬ ਕਹਿੰਦੇ ਨਾਮ ਤੋਂ ਬਗੈਰ ਇਹ ਸਜਾਵਾਂ ਵੱਡਿਆਂ ਨੂੰ ਵੀ ਮਿਲਣਗੀਆਂ ਤੇ ਛੋਟਿਆਂ ਨੂੰ। ਨਾਮ ਤੋਂ ਬਗੈਰ ਇਹ ਜ਼ਿੰਦਗੀ ਬੜੀ ਮਾੜੀ।

0: ਮਤਲਬ ਪ੍ਰਤਪਾਲਕ ਹੈ। ਕਹਿੰਦੇ ਅਰਦਾਸ ਕਰੋ ਕਿ ਮੇਰੇ ਪ੍ਰਮਾਤਮਾ ਮੈਨੂੰ ਰੱਖ ਲਓ, ਕਿਰਪਾ ਕਰਕੇ ਮੈਨੂੰ, ਮੈਂ ਤੁਹਾਡਾ ਇੱਕ ਨਿੱਕਾ ਜਿਹਾ ਜਨ ਤਾਂਕਿਰਮ ਆ, ਤੁਹਾਡੀ ਸ਼ਰਨ ਵਿੱਚ ਆਇਆ, ਮੇਰੀ ਲਾਜ ਰੱਖੋ। ਸੇਵਾ ਸਿਮਰਨ ਕਰਕੇ ਇਹ ਚੀਜ਼ ਨਿਕਲੇ, ਡਿੱਗ ਪਈਏ ਦਾਤਾ, ਮੈਂ ਜਿੰਨਾ ਕੁ ਕਰ ਸਕਦਾ ਵਾ ਮੈਂ ਪੂਰਾ ਕੀਤਾ ਤੇ ਕਰਾਂਗਾ, ਪਰ ਮੇਰਾ ਭਲਾ ਤਾਂ ਖੋਣਾ ਜੇ ਤੁਸੀਂ ਮੈਨੂੰ ਸ਼ਰਨ ਵਿੱਚ ਰੱਖ ਲਓਗੇ। ਸਾਰਾ ਕੁਝ ਕਰਕੇ ਅੰਦਰ ਨਿਮਰਤਾ ਆਵੇ, ਦਾਵੇ ਨਾ ਆਉਣ, ਅਹੰਕਾਰ ਨਾ ਆਵੇ ਜੀ।
1: ਦਰਸ਼ਨ ਸੰਤ ਦੇ ਹੋ ਸੁਖ ਪਾਵੈ, ਪ੍ਰਭ ਲੋਚ ਪੂਰ ਜਨ ਤੁਮਗਾ।
0: ਤੁਮਗਾ ਦਰਥੇ ਤੇਰੇ ਖੇ, ਮੇਰੇ ਵਾਹਿਗੁਰੂ ਜੀ ਅਸੀਂ ਤੇਰੇ ਹਾਂ ਨਾ, ਸਾਨੂੰ ਨਾ ਆਪਣੇ ਸੰਤਾਂ ਦੇ ਦਰਸ਼ਨ ਦਿਓ, ਸਾਨੂੰ ਉੱਥੋਂ ਸੁੱਖ ਮਿਲਦਾ ਏ। ਆ ਸੰਤ ਰੂਹਾਂ ਕਹਿੰਦੇ ਜਿਹੜੇ ਸਤਿਗੁਰਾਂ ਦੇ ਚਰਨਾਂ ਵਿੱਚ ਬਹਿੰਦੇ, ਪਰਮੇਸ਼ਰ ਦੀ ਯਾਦ ਵਿੱਚ ਬਹਿੰਦੇ, ਕਹਿੰਦੇ ਇਹਨਾਂ ਤੋਂ ਸੁੱਖ ਮਿਲਦਾ ਜੀ, ਇਹਨਾਂ ਦਾ ਔਰਾ ਪਵਿੱਤਰ ਹੋ ਜਾਂਦਾ, ਉਹਨਾਂ ਨੂੰ ਵੇਖ ਕੇ ਸਾਡੇ ਵੀ ਅੰਦਰੋਂ ਕੁਝ ਸਮੇਂ ਲਈ ਸਿਆਣਪਾਂ ਨਿਕਲਦੀਆਂ, ਖਾਲੀ ਹੁੰਦਾ ਹੈ। ਕੈਸੀ ਖੇਡ ਏ, ਮਹਾਰਾਜ ਕਹਿੰਦੇ ਤੁਸੀਂ ਖਾਲੀ ਹੋਣਾ ਸਿੱਖ ਲਓ, ਭਾਰ ਅਸੀਂ ਆਪੇ ਦਿਆਂਗੇ। ਪਰ ਸਾਡੇ ਤੋਂ ਖਾਲੀ ਵੀ ਨਹੀਂ ਹੋਇਆ ਜਾਂਦਾ, ਖਾਲੀ ਗੁਰੂ ਕੇ

ਕੀਤਾ ਨਹੀਂ ਜੀ, ਨਾਮ ਮਿਲੇ ਤੇ ਸੁੱਖ ਮਿਲਦਾ ਈ ਤੇ ਕੁਰਬਾਨ ਜਾਵਾਂ ਮੈਂ ਤੁਹਾਡੇ ਨਾਮ ਤੋਂ ਘੋਲ ਕਮਾਈ। ਇੱਕ ਦਿਨ ਨਾ ਜੀ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਬਚਨ ਕਹਿ ਦਿੱਤਾ, ਭਾਈ ਜਪਜੀ ਸਾਹਿਬ ਦਾ ਪਾਠ ਸੁਣਾਓ ਕੋਈ, ਤੇ ਸਿਰ ਵਿੱਚ ਕੇਵਲ ਜਪਜੀ ਦਾ ਪਾਠ ਹੋਵੇ, ਹੋਰ ਕੋਈ ਖਿਆਲ ਨਾ ਹੋਵੇ। ਕੋਈ ਨਾ ਉੱਠਿਆ ਤੇ ਭਾਈ ਗੋਪਾਲਾ ਜੀ ਉੱਠੇ, ਪਾਠ ਸ਼ੁਰੂ ਹੋ ਗਿਆ ਤੇ ਪਾਠ ਵਿੱਚ ਇੱਕ ਵੀ ਖਿਆਲ ਨਹੀਂ ਆਇਆ ਦੂਜਾ। ਅਖੀਰ ਚ ਸਲੋਕ ਤੇ ਜਾ ਕੇ ਇੱਕ ਖਿਆਲ ਆ ਗਿਆ, ਉਹਨੂੰ ਮਨ ਕਹੀਦਾ, ਸਿਆਣਪ ਕਹੀਦਾ। ਕਹਿੰਦੇ ਵੀ ਸੰਗਤ ਵੀ ਟਿਕ ਗਈ ਤੇ ਮਹਾਰਾਜ ਜੇ ਖੁਸ਼ ਹੋ ਗਏ। ਪੰਜ ਕੀਮਤੀ ਘੋੜੇ ਆਏ ਨੇ, ਜੇ ਕਿਧਰੇ ਮੈਨੂੰ ਇੱਕ ਘੋੜਾ ਦੇ ਦੇਣਾ ਖੁਸ਼ ਹੋ ਕੇ ਤੇ ਬੜੀ ਮੇਰੀ ਗੱਲ ਬਣ ਜਾਵੇ। ਹੁਣ ਜਿਹੜੀ ਤੇ ਘਟਨਾ ਘਟੀ, ਛੇਵੇਂ ਪਿਤਾ ਜੀ ਨੇ ਵੇਖਿਆ ਭੋਗ ਪਿਆ, ਘੋੜਾ ਮੰਗਾਇਆ ਤੇ ਬਚਨ ਕੀਤਾ ਧੰਨ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ। ਕਹਿਣ ਲੱਗੇ, ਭਾਈ ਗੋਪਾਲਾ ਕੈਸੀ ਖੇਡ ਬਣੀ, ਜੇਕਰ ਅੰਦਰ ਫੁਰਨਾ ਨਹੀਂ ਸੀ, ਅਸੀਂ ਦੀਨ ਦੁਨੀ ਦੇ ਮਾਲਕ ਦਾ ਤਖਤ ਤੇਰੇ ਹਵਾਲੇ ਕਰਨ ਨੂੰ ਤਿਆਰ ਸਾਂ, ਪਰ ਤੇਰੇ ਇੱਕ ਖਿਆਲ ਨੇ ਤਖਤ ਗਵਾ ਲਿਆ ਤੇ ਨਿੱਕਾ ਜਿਹਾ ਇੱਕ ਘੋੜਾ ਹੀ ਲੈ ਲਿਆ। ਅਸੀਂ ਸਮਝਦੇ ਹਾਂ ਭਈ ਸ਼ਾਇਦ ਇਹ ਖਿਆਲ ਆਉਂਦੇ ਨੇ ਤੇ ਆਈ ਜਾਣ, ਕੋਈ ਗੱਲ ਨਹੀਂ, ਅਸੀਂ ਉਹਨਾਂ ਗੰਭੀਰ ਨਹੀਂ ਆ ਖਿਆਲਾਂ ਨੂੰ ਮੁਕਾਉਣ ਲਈ ਮਾਫ ਕਰਨਾ। ਹਾਂ ਵੈਸੇ ਕਹਿੰਦੇ ਤੁਸੀਂ ਅਰਦਾਸ ਕਰ ਦਿਓ ਕੋਈ ਨਾ ਕੋਈ ਤੇ ਮੇਰੇ ਖਿਆਲ ਮੁੱਕ ਜਾਣ। ਮਹਾਰਾਜ ਕਹਿੰਦੇ ਆਪਣ ਖੱਛੀ ਆਪਣਾ ਆਪੇ ਕੀ ਕਾਜ ਸਵਾਰੀਏ। ਇਤਿਹਾਸ ਸੋਹਣੀਆਂ ਗੱਲ ਕਰਦੇ ਹਾਂ, ਅਰਦਾਸ ਵਾਲਾ ਅਰਦਾਸ ਕਰਦਾ ਹੁੰਦਾ ਏ ਤੇ ਜਿਹਦੇ ਲਈ ਅਰਦਾਸ ਕਰਨੀ ਏ ਉਹ ਨਾਲ ਨਾਲ ਕਹਿੰਦੇ ਪਿਤਾ ਦਾ ਵੀ ਨਾਲ ਲੈ ਲਿਆ ਜੇ, ਮਾਤਾ ਦੇ ਵੀ ਥੋੜੀ ਅਰਦਾਸ ਕਰਨੀ ਏ, ਉਹ ਬੱਚਾ ਵੀ ਰਹਿੰਦਾ ਜੇ, ਤੁਸੀਂ ਤੇ ਉਹਨਾਂ ਚ ਗਵਾਚੇ ਹੋਏ ਤੇ ਅਰਦਾਸ ਕਿੰਨੇ ਕਰਨੀ। ਜਿਹਦੇ ਲਈ ਅਰਦਾਸ ਹੋ ਰਹੀ ਉੱਥੇ ਹਾਜ਼ਰ ਹੀ ਕੋਈ ਨਹੀਂ ਤੇ ਕੌਣ ਕਿਸੇ ਦੇ ਸ਼ਬਦ ਕਵੇਗਾ। ਭਾਈ ਗੋਪਾਲੇ ਨੂੰ ਕਿਹਾ ਉਹ ਖਿਆਲ ਨਾ ਆਉਂਦੇ ਤੇ ਤਖਤਾਂ ਦਾ ਮਾਲਕ ਇੱਕ ਖਿਆਲ ਨੇ ਇੱਕ ਨਿੱਕਾ ਜਿਹਾ ਘੋੜਾ ਦਿੱਤਾ। ਜੇ ਅਸੀਂ ਅੱਜ ਕਮਜ਼ੋਰ ਹਾਂ, ਸੁਖੀ ਨਹੀਂ ਹਾਂ ਤੇ ਕੇਵਲ ਇਹਨਾਂ ਖਿਆਲਾਂ ਮਾੜਿਆਂ ਦੇ ਕਾਰਨ। ਜੇ ਇਹਦੀ ਜਗ੍ਹਾ ਤੇ ਗੁਰੂ ਸ਼ਬਦ ਆ ਕੇ ਟਿਕ ਜਾਵੇ ਤੇ ਜਿੱਥੇ ਸਤਿਗੁਰੂ ਦਾ ਸ਼ਬਦ ਆ ਗਿਆ ਉੱਥੇ ਪਤਾ ਕੀ ਕੁਛ ਹੋ

ਗੁਰੂ ਕੇ ਪਿਆਰਿਓ ਮੁਕਤੀ ਨਹੀਂ ਜੇ, ਇਸ ਲਈ ਸਤਿਗੁਰੂ ਕਹਿੰਦੇ ਸੱਚਾ ਨਾਮ ਜਪੋ, ਲਾਖਾ ਲਓ। ਲਾਖਾ ਕੇਵਲ ਤੇ ਕੇਵਲ ਨਾਮ ਵਿੱਚੋਂ ਮਿਲਦਾ, ਜਿੱਥੇ ਵੀ ਗੁਰਬਾਣੀ ਚ ਆਏਗਾ ਨਾ ਲਾਖਾ, ਇੱਕੋ ਹੀ ਲਾਖਾ, ਮਤਲਬ ਉਹ ਖਰ ਨਾਮ ਜਪ

ਰੰਗ ਸੱਜਣਾ ਦੀ ਉਹ ਤੀਜੀ ਉਮਰ ਬੀਤ ਦੀ ਜਾਵੇ ਪੱਜ ਪਾਪਾ ਰੋਵਾਂ ਤੈਨੂੰ ਤਰਸ ਰਤਾ ਨਾ ਆਵੇ ਦੇ ਦੇ ਮੌਤ ਵਿਛੋੜੇ ਨਾਲੋਂ ਮੇਰੀ ਮੁਸ਼ਕਲ ਹੱਲ ਹੋ ਜਾਵੇ ਉਹ ਯਾਰ ਫਰੀਦ ਉਹਦੇ ਪੈਰ ਮੈਂ ਚੁੰਮਾ ਤੇ

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ ਸੱਤੋ ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਤੁਹਾਡੇ ਤੱਕ HMP ਕਸਟਮ ਕੈਬਿਨੇਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਕਸਟਮ ਕਿਚਨ, ਬਾਰਸ, ਵਾਸ਼ਰੂਮ ਵੈਨਿਟੀ, ਕਲਾਜ਼ਟ ਅਤੇ ਕਮਰਸ਼ੀਅਲ ਮਿਲ ਵਰਕ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪਾਲ ਸੇਖੋ ਜੀ ਨੂੰ 403-529-5000 ਜਾਂ ਫਿਰ 403-701-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਿਨੇਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316, 27 ਐਵਨਿਊ ਨਾਰਥ ਈਸਟ, ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

0: कैलगरी विच 24 घंटे 7 दिन चलन वाले
1: पंजाबी रेडियो 102.7 FM वालों हर रोज शब्द कीर्तन धार्मिक कथा ढाडी वारा तो इलावा होर भी बहुत सारे धार्मिक प्रोग्राम प्रसारित किए जाते ने जिन्हां च स्टूडियो दे नंबर उत्ते कॉल करके तुसी भी हिस्सा ले सकते हो।
0: प्रोग्रामां संबंधी या सहयोग ले किसी भी तरह की जानकारी लेन ले तुसी फोन कर सकते हो। फोन नंबर है 403-238-6667।
1: होर जानकारी ले विजिट करो punjabiradio.ca। ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-268-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171 80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570 65 V ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th Street, ਸਾਊਥ ਈਸਟ, ਕੈਲਗਰੀ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਅੰਦਰ ਅਕਾਲ ਪੁਰਖ ਜਿਸ ਨੂੰ ਪਰਮੇਸ਼ਵਰ ਕਹਿੰਦੇ ਨੇ, ਪਾਰ ਬ੍ਰਹਮ ਕਹਿੰਦੇ ਨੇ, ਰੱਬ ਕਹਿੰਦੇ ਨੇ, ਨਿਰੰਕਾਰ ਕਹਿੰਦੇ ਹਨ, ਜੋ ਸਰਵ ਵਿਆਪਕ ਹੈ, ਸਰਵ ਕਲਾ ਸਮਰੱਥ ਹੈ, ਓਮਨੀ ਪੋਟੈਂਟ ਹੈ, ਉਸ ਅਕਾਲ ਪੁਰਖ ਦੀ ਵਡਿਆਈ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ। ਔਰ ਦੋ ਨੰਬਰ ਉੱਤੇ ਗੁਰੂ ਪਰਮੇਸ਼ਵਰ ਦੀ ਵਡਿਆਈ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ। ਅਕਾਲ ਪੁਰਖ ਪਰਮੇਸ਼ਵਰ ਤੇ ਗੁਰੂ ਪਰਮੇਸ਼ਵਰ, ਸਾਧ ਸੰਗਤ ਇਸ ਤਰ੍ਹਾਂ ਹਨ ਜਿਵੇਂ ਮੂਰਤਾਂ ਦੋ ਹਨ ਤੇ ਵਿਚਲੀ ਜੋਤ ਇੱਕ ਹੈ। ਔਰ ਤੀਸਰਾ, ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਅਕਾਲ ਪੁਰਖ ਦੇ ਨਾਮ ਦੀ ਬੜੀ ਵਡਿਆਈ ਹੈ। ਚਾਰ ਨੰਬਰ ਉੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਅਕਾਲ ਪੁਰਖ ਦਾ ਨਾਮ ਜਪਣ ਵਾਲੇ ਸਾਧੂਆਂ ਦੀ ਵਡਿਆਈ ਹੈ। ਹੁਣ ਇਹ ਚਾਰੇ ਗੱਲਾਂ ਹਜ਼ੂਰ ਨੇ ਕਹੀਆਂ, ਅਕਾਲ ਪੁਰਖ ਦੀ ਵਡਿਆਈ, ਗੁਰੂ ਪਰਮੇਸ਼ਰ ਦੀ ਵਡਿਆਈ, ਅਕਾਲ ਪੁਰਖ ਦੇ ਨਾਮ ਦੀ ਵਡਿਆਈ ਤੇ ਨਾਮ ਜਪਣ ਵਾਲਿਆਂ ਦੀ ਵਡਿਆਈ। ਇਹ ਸਲੋਕ ਤੁਹਾਨੂੰ ਯਾਦ ਹੈ, ਜਦੋਂ ਤੁਸੀਂ ਸੁਣਦੇ ਹੋ, ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ ਕਹੁ ਨਾਨਕ ਜਗਤ ਮੈਂ ਕਿਨ ਜਪਿਓ ਗੁਰਮੰਤ। ਨਾਮ ਅਕਾਲ ਪੁਰਖ ਦਾ, ਪਰ ਸਾਧ ਸੰਗਤ ਕਿਸੇ

सूरज चढ़े हजार, इत्ते चानण होंदिया गुरबिन घोर अंधार, गुरु तो बगैर घोर अंधकार। एदा मतलब गुरु का होना लाजमी है। दुनियावी कोई विद्या सीखनी होवे, अकैडमिक एजुकेशन वास्ते भी स्कूल विच कोई उस्ताद धारण करना पैंदा है। दुनियावी कोई काम धंधा सीखण वास्ते भी किसी उस्ताद गुरु कोल जाना पैंदा है। खेती का काम साध संगत वह भी करन वास्ते कोई सीखना पैंदा है। कुछ ना कुछ सीखण वास्ते किसी ना किसी गुरु नूं धारण करना पएगा। इदां पातशाह ने कहा अकाल पुरख रब नूं मिलना चाहुंदा है, गुरु तो बगैर रब की प्राप्ति नहीं, तेनू गुरु को जाना पेगा। और जो तुम गुरु को जाओगे तो गुरु को जो सिख पहुंचता है गुरमत बड़ा नवेकला कंसैप्ट है। सिख गुरु को जी गुर प्रसाद तो बगैर इको अंकार सतनाम करता पुरख निरभौ निरवैर अकाल मूर्त अजुनी सह भंग ओदी प्राप्ति नहीं। जिदे गुण ने गुर प्रसाद लैण वास्ते सिख गुरु को आएगा, फिर गुरु कहेगा भाई हुण तू गुरसिखां कोल जा, गुरसिखां तो बगैर मेरी प्राप्ति नहीं। बड़ी हैरानगी वाली गल है। गुरु नूं मिलण वास्ते फिर गुरु कहिंदा गुरसिखां विच्चों हो के आ। महाराज क्यों? साहब कहणगे गुरसिखां अंदर सतगुर वरतै। गुरसिखां दे अंदर सतगुरु वरत रहा। चुन कड्डे लद्दो वारे कहिंदे उहनां विच्चों गुण चुन, ते भाई गुरसिखां विच गुरु वरतदा है। जा पहलां गुरसिखां दी सेवा कर, पहलां गुरसिखां कोलों सिख गुरु नूं किवें रजाई दे। जिद्दण गुरसिखां कोलों सिख लेंगा उद्दण गुरु दी प्राप्ति हो जाएगी। पर इह वी गल कही जिन्हां गुरसिखां कोल कल्लिया है ਉਹ ਕਿਤੇ ਪੂਜਾ ਨਾ ਕਰਾਉਣ ਲੱਗ ਜਾਣ। ਜਿਨ੍ਹਾਂ ਗੁਰਸਿੱਖਾਂ ਕੋਲ ਕਿਹਾ ਭਾਈ ਉਹਨਾਂ ਕੋਲ ਜਾ, ਤੂੰ ਉਹਨਾਂ ਦੇ ਸਰੀਰਾਂ ਤੱਕ ਸੀਮਤ ਨਾ ਰਹਿ ਜਾਈ, ਤੂੰ ਅਦਬ ਤੇ ਸਤਿਕਾਰ ਕਰਨਾ, ਗੁਰੂ ਕੋਲ ਜਾਣ ਦੀ ਜੁਗਤ ਪੁੱਛਣੀ ਹੈ। ਪਰ ਉਹ ਸਰੀਰ ਧਾਰੀਆਂ ਨੂੰ ਵੀ ਕਿਹਾ ਤੁਸੀਂ ਕਿਤੇ ਪੂਜਾ ਨਾ ਕਰਾਉਣ ਲੱਗ ਜਾਓ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਹੁਤ ਗਿਆਨ ਵਡਿਆਈ ਗੁਰਬਾਣੀ ਦੀ ਵਿਆਖਿਆ ਪ੍ਰਚਾਰ ਕਥਾਪ ਦਿੱਤਾ। ਕਹਿੰਦੇ ਜਾਓ ਭਾਈ ਸਿੱਖੀ ਦਾ ਪ੍ਰਚਾਰ ਕਰੋ। ਜਦੋਂ ਸੱਚ ਦਾ ਪ੍ਰਚਾਰ ਕਰਨਾ ਫਿਰ ਸੱਚ ਦੀ ਤਾਕਤ ਕੋਲ ਚਾਹੀਦੀ ਹੈ। ਜਦੋਂ ਤੁਸੀਂ ਸੱਚ ਦੇ ਮਾਰਗ ਤੇ ਤੁਰਨਾ ਫਿਰ ਤੁਹਾਡੇ ਕੋਲ ਸਾਧ ਸੰਗਤ ਗੁਰੂ ਦੀ ਕਿਰਪਾ ਤੋਂ ਬਗੈਰ ਬਖਸ਼ਿਸ਼ ਤੋਂ ਬਗੈਰ ਤੁਸੀਂ ਤੁਰ ਨਹੀਂ ਸਕੋਗੇ, ਕਿਉਂਕਿ ਇਹ ਮਾਰਗ ਬੜਾ ਔਖਾ ਹੈ। ਇਸ ਮਾਰਗ ਉੱਤੇ ਬਹੁਤ ਤੁਹਾਨੂੰ ਸਾਕਤ ਮਿਲਣਗੇ। ਸਾਕਤਾਂ ਵਿੱਚ ਜਾ ਕੇ ਉਹਨਾਂ ਨੂੰ ਸੱਚ ਨਾਲ ਜੋੜਨਾ, ਸੰਸਾਰ ਵਿੱਚ ਜਾ ਕੇ ਉਹਨਾਂ ਨੂੰ ਸੰਸਾਰ ਦੀ ਸੱਚ ਗੱਲ ਸਮਝਾਉਣੀ ਹੈ। ਕਿੰਨੀ ਕਠਿਨ ਗੱਲ ਹੈ, ਸੰਸਾਰ ਦੇ ਮੋਹ ਵਿੱਚ ਗ੍ਰਸੇ ਹੋਏ ਲੋਕਾਂ ਵਿੱਚ ਬਹਿ ਕੇ ਗੱਲ ਕਹਿਣੀ ਹੈ ਕਿ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਹੀਂ ਤੇਰੇ ਨਾਲੇ। ਭਾਈ ਕੁਟੰਬ ਪੁੱਤਰ ਧੀਆਂ ਜੋ ਤੂੰ ਵੇਖ ਰਿਹਾ, ਇਹ ਜ਼ਮੀਨ ਜਾਇਦਾਦ ਜੋ ਕੁਝ ਵੇਖਦੇ ਤੇਰੇ ਨਾਲ ਨਹੀਂ ਜਾਣ। ਉਹਨਾਂ ਨੂੰ ਸੱਚ ਨਾਲ ਜੋੜਨ ਵਾਸਤੇ ਗੁਰੂ ਦੀ ਕਿਰਪਾ ਬਖਸ਼ਿਸ਼ ਤੋਂ ਬਗੈਰ ਨਹੀਂ ਚੱਲ ਸਕੋਗੇ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਤੋਰਿਆ ਤੇ ਨਾਲ ਕਿਹਾ ਭਾਈ ਸਾਵਣ ਮੱਲ, ਜਿਹੜੇ ਨਾਮ ਦੀ ਜਿਸ ਰੱਬ ਦੀ ਗੱਲ ਕਰਨੀ ਹੈ ਕਦੇ ਕਦੇ ਲੋਕਾਂ ਨੇ ਪਰਤਾਉਣਾ। ਭਾਈ ਜਿਹੜੇ ਰੱਬ ਦੀ ਗੱਲ ਕਰਨਾ ਹੈ, ਤੂੰ ਕਹਿੰਦਾ ਨਾਮ ਆਹ ਕੁਝ ਕਰਦਾ ਕਰਕੇ ਵਿਖਾਓ, ਤੂੰ ਕਹਿੰਦਾ ਰੱਬ ਆਹ ਕੁਝ ਕਰ ਦਿੰਦਾ ਕਿੱਥੇ ਹੈ, ਕਦੇ ਵਿਖਾਓ। ਰੱਬ ਦਾ ਕੋਈ ਪ੍ਰਤੱਖ ਪ੍ਰਮਾਣ ਨਹੀਂ, ਰੱਬ ਨੂੰ ਸਿੱਧ ਕਰਨਾ ਪਏ ਕੋਈ ਸਰੀਰ ਧਾਰੀ ਕਿਵੇਂ ਸਿੱਧ ਕਰੇਗਾ। ਉਹਦੇ ਵਾਸਤੇ ਗੁਰੂ ਦੀ ਕਿਰਪਾ ਬਖਸ਼ਿਸ਼ ਮਗਰ ਚਾਹੀਦੀ ਹੈ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਹੁਤ ਵੱਡੀ ਬਖਸ਼ਿਸ਼ ਕੀਤੀ, ਨਾਲ ਇੱਕ ਰੁਮਾਲ ਦੇ ਦਿੱਤਾ, ਗਿਆਨ ਬਖਸ਼ਿਸ਼ ਕਿਰਪਾ ਦੇ ਨਾਲ ਨਾਲ ਕਿਹਾ ਆਹ ਕੋਲ ਰੱਖ ਲਿਓ, ਜਦੋਂ ਕਦੇ ਜ਼ਰੂਰਤ ਪਏ ਜਿੱਥੇ ਲੱਗੇ ਅਤ ਮੁਸ਼ਕਲ ਹੈ, ਤੇਰੇ ਹੱਦ ਤੋਂ ਬਾਹਰ ਗੱਲ ਜਾ ਰਹੀ ਹੈ, ਜਾਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਚ ਅਰਦਾਸ ਕਰਿਓ, ਆਹ ਗੁਰੂ ਦੀ ਬਖਸ਼ਿਸ਼ ਸਮਝ ਕੇ ਰੁਮਾਲ ਵਰਤ ਲਿਓ, ਜੋ ਕਹੋਗੇ ਫਿਰ ਉਹ ਹੋਏਗਾ। ਹੁਣ ਪ੍ਰਚਾਰ ਉਹਦਾ ਕਰਨਾ ਕਿ ਜੋ ਮੰਗੇ ਠਾਕੁਰ ਆਪਣੇ ਤੇ, ਜੋ ਮੰਗੋਗੇ ਉਹ ਮਿਲਦਾ। ਲੋਕ ਕਹਿਣਗੇ ਕਿਵੇਂ? ਭਾਈ ਸਾਵਣ ਮੱਲ ਚਲੇ ਗਏ, ਬੜੀ ਸੋਭਾ ਵਡਿਆਈ ਹੋਈ, ਵਾਹ ਵਈ ਉਹ ਪ੍ਰਚਾਰ ਕਰਦੇ ਨੇ ਕਿਤੇ, ਵਾਹ ਵਈ ਉਹਨਾਂ ਦੇ ਕੋਲ ਬੜਾ ਕੁਝ ਹੈ। ਜਿਹੜੇ ਇਲਾਕੇ ਵਿੱਚ ਗਏ ਲੋਕ ਅਦਬ ਸਤਿਕਾਰ ਕਰਨ ਲੱਗ ਪਏ, ਇਤਿਹਾਸ ਕਹਿੰਦਾ ਪਹਾੜੀ ਇਲਾਕੇ ਵਿੱਚ ਰੁਕੇ ਹੋਏ ਨੇ, ਉੱਥੋਂ ਦੇ ਰਾਜੇ ਦਾ ਲੜਕਾ ਬਿਮਾਰ ਪੈ ਗਿਆ, ਵੈਦਾਂ ਨੇ

0: ਜਵਾਬ ਦਿੱਤਾ, ਇਹਦੇ ਉੱਤੇ ਦਵਾਈ ਦਾਰੂ ਕੰਮ ਨਹੀਂ ਕਰਦੀ। ਜਦੋਂ ਰਾਜੇ ਦਾ ਜਵਾਨ ਲੜਕਾ ਮਰਨ ਕਿਨਾਰੇ ਪਹੁੰਚ ਗਿਆ, ਕਿਸੇ ਨੇ ਰਾਜੇ ਨੂੰ ਦੱਸਿਆ, ਕੋਈ ਗੁਰੂ ਅਰਜਨ ਦੇ ਮਹਾਰਾਜ ਦਾ ਸਿੱਖ ਹੈ, ਬੜਾ ਹੀ ਪਹੁੰਚਿਆ ਹੋਇਆ ਬਾਬਾ ਸਾਵਣਮਲ, ਉਹਦੇ ਕੋਲ ਬੜੀਆਂ ਕਰਾਮਾਤਾਂ ਨੇ, ਉਹ ਲੋਕਾਂ ਨੂੰ ਨਾਮ ਨਾਲ ਜੋੜਦਾ, ਦੁੱਖ ਹਟ ਜਾਂਦੇ ਨੇ। ਉਹ ਲੋਕਾਂ ਉੱਤੇ ਸਹਿ ਸੁਭਾਏ ਬਚਨ ਕਹੇ, ਉਹਨਾਂ ਦੇ ਕਾਰਜ ਰਾਸ ਹੋ ਜਾਂਦੇ ਨੇ। ਕਹਿੰਦੇ ਨੇ ਉਹ ਰਾਜਾ ਆਪਣੇ ਮੰਤਰੀਆਂ ਸਮੇਤ ਬਾਬੇ ਸਾਵਣਮਲ ਜੀ ਦੇ ਕੋਲ ਆਇਆ, ਆ ਕੇ ਹੱਥ ਜੋੜ ਕਹਿੰਦਾ, ਜੀ ਮੇਰਾ ਲੜਕਾ ਇੱਕੋ ਇੱਕ ਹੈ, ਮਰਨ ਕਿਨਾਰੇ ਪਿਆ, ਵੈਦਾਂ ਦੀ ਦਵਾਈ ਕੰਮ ਨਹੀਂ ਕਰਦੀ, ਤੁਸੀਂ ਕਿਰਪਾ ਕਰੋ, ਸੁਣਿਆ ਤੁਸੀਂ ਰੋਗੀਆਂ ਦਾ ਰੋਗ ਹਟਾ ਦਿੰਦੇ ਹੋ। ਬਾਬੇ ਸਾਵਣਮਲ ਨੇ ਕਿਹਾ ਵੀ ਜੇ ਤੂੰ ਇੰਨੀ ਆਸਥਾ ਰੱਖ ਕੇ ਆਇਆ, ਇਹ ਮਨ ਵਿੱਚ ਸੋਚਿਆ ਰਾਜੇ ਦੇ ਰਾਹੀਂ ਪ੍ਰਚਾਰ ਵੱਧ ਸਕਦਾ, ਚਲੇ ਗਏ। ਵੈਦਾਂ ਦੀ ਬਾਹ ਪੇਸ਼ ਖਤਮ ਹੋ ਚੁੱਕੀ ਸੀ, ਬਾਬੇ ਸਾਵਣਮਲ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਚ ਅਰਦਾਸ ਕੀਤੀ ਤੇ ਗੁਰੂ ਅਰਜਨ ਦੇ ਮਹਾਰਾਜ ਦਾ ਦਿੱਤਾ ਰੁਮਾਲ ਵਰਤ ਦਿੱਤਾ। ਅੱਜ ਹੋਰ ਕੱਲ ਹੋਰ ਰਾਜੇ ਦਾ ਬੇਟਾ ਤੰਦਰੁਸਤ ਹੋ ਗਿਆ ਤੇ ਕਹਿੰਦੇ ਰਾਜੇ ਨੇ ਆਪਣੇ ਬਰਾਬਰ ਸਿੰਘਾਸਨ ਲਵਾ ਲਿਆ, ਆਪਣੇ ਵਰਗਾ ਤਖ਼ਤ ਤਿਆਰ ਕਰਵਾਇਆ, ਲਿਆ ਕੇ ਬਾਬੇ ਸਾਵਣਮਲ ਨੂੰ ਬਰਾਬਰ ਬਿਠਾ ਲਿਆ। ਹੁਣ ਕੁਦਰਤ ਦੀ ਮਾਇਆ ਸ਼ੁਰੂ ਹੋਈ ਹੈ। ਜਦੋਂ ਰਾਜੇ ਨੇ ਇੰਨਾ ਮਾਣ ਦਿੱਤਾ, ਆਪਣੇ ਬਰਾਬਰ ਬਿਠਾਇਆ, ਤਾਂ ਮਨ ਵਿੱਚ ਉਹ ਕੋਈ ਚੱਲ ਪਿਆ, ਇੰਨੇ ਲੋਕ ਮੱਥਾ ਟੇਕ ਰਹੇ ਨੇ, ਇੰਨੇ ਲੋਕ ਮੰਗਣ ਆ ਰਹੇ ਨੇ, ਭੁਲੇਖਾ ਪੈ ਗਿਆ, ਇਹ ਭਰਮ ਕਿਸੇ ਵੀ ਸਰੀਰਧਾਰੀ ਨੂੰ ਪੈ ਸਕਦਾ, ਇਹ ਮਾਇਆ ਹੈ। ਜਦੋਂ ਲੋਕ ਮੱਥਾ ਟੇਕਣ ਲੱਗ ਪਏ, ਬਾਬੇ ਸਾਵਣਮਲ ਦੀ ਪੂਜਾ ਹੋਣ ਲੱਗ ਪਈ, ਰਾਜਾ ਤੇ ਰਾਣੀਆਂ ਨਮਸਕਾਰ ਕਰਨ, ਸਿੰਘਾਸਨ ਸੋਨੇ ਦਾ ਬਣਾ ਦਿੱਤਾ, ਆਪਣੇ ਰਿਆਸਤ ਵਿੱਚ ਜ਼ਮੀਨ ਦੇ ਦਿੱਤੀ, ਬੜਾ ਵੱਡਾ ਡੇਰਾ ਖੋਲਿਆ, ਭੁਲੇਖਾ ਪੈ ਗਿਆ ਬਾਬੇ ਸਾਵਣਮਲ ਨੂੰ, ਇਹ ਭੁੱਲ ਗਿਆ ਬਖਸ਼ਿਸ਼ਾਂ ਗੁਰੂ ਅਰਜਨ ਦੇ ਮਹਾਰਾਜ ਦੀਆਂ ਹਨ। ਜਦੋਂ ਸਿੱਖ ਗੁਰੂ ਨੂੰ ਭੁੱਲ ਜਾਏ, ਫਿਰ ਸਾਧ ਸੰਗਤ ਬਖਸ਼ਿਸ਼ ਕਿਰਪਾ ਨਦਰ ਦਾ ਨਾਲਾ ਸੁੱਕਣ ਲੱਗ ਪੈਂਦਾ, ਉਹ ਨਦੀਆਂ ਫਿਰ ਵਹਿੰਦੀਆਂ ਨਹੀਂ ਰਹਿੰਦੀਆਂ, ਉਹ ਸੁੱਕ ਜਾਂਦੀਆਂ ਨੇ। ਸਾਧ ਸੰਗਤ ਨਦੀ ਕਿੰਨੀ ਵੀ ਭਰ ਕੇ ਚੱਲ ਰਹੀ ਹੋਵੇ, ਨਦੀ ਦੇ ਸੁੱਕਣ ਦਾ ਖਤਰਾ ਬਣਿਆ ਰਹਿੰਦਾ, ਪਤਾ ਕਿਉਂ? ਉਹਨੂੰ ਪਾਣੀ ਕਿਤੋਂ ਮੰਗਵਾਂ ਮਿਲ ਰਿਹਾ, ਉਹਦਾ ਆਪਣਾ ਨਹੀਂ ਹੈ। ਨਹਿਰ ਨਦੀ ਭਾਵੇਂ ਨੱਕੋ ਨੱਕ ਭਰ ਕੇ ਚੱਲ ਰਹੀ ਹੋਵੇ, ਉਹਦੇ ਸੁੱਕਣ ਦਾ ਖਤਰਾ ਬਣਿਆ ਰਹਿੰਦਾ। ਸੱਜਣੋ, ਉਹ ਪਾਣੀ ਕਿਤੋਂ ਮੰਗਵਾਂ ਚੱਲ ਰਿਹਾ, ਦਰਿਆ ਵੀ ਸੁੱਕ ਜਾਂਦੇ ਨੇ, ਜੇ ਸੁੱਕਦਾ ਨਹੀਂ ਤਾਂ ਸਿਰਫ ਸਮੁੰਦਰ ਨਹੀਂ ਸੁੱਕਦਾ, ਸਾਗਰ ਨਹੀਂ ਸੁੱਕਦਾ। ਜਿਹੜੇ ਦਰਿਆ ਨਦੀਆਂ ਨਾਲੇ ਸਾਗਰ ਨਾਲ ਜੁੜੇ ਰਹਿੰਦੇ ਨੇ, ਉਹ ਸਦਾ ਹੀ ਭਰੇ ਰਹਿੰਦੇ ਨੇ, ਸਾਗਰ ਨਾਲੋਂ ਟੁੱਟ ਜਾਣ ਉਹਨਾਂ ਦੇ ਸੁੱਕਣ ਦਾ ਖਤਰਾ ਬਣ ਜਾਂਦਾ। ਬਾਬਾ ਸਾਵਣਮਲ ਟੁੱਟ ਗਏ, ਅੱਜ ਹੋਰ ਕੱਲ ਹੋਰ ਕਿਰਪਾ ਬਖਸ਼ਿਸ਼ ਘਟਦੀ ਗਈ, ਸੁੱਕ ਗਏ। ਜਿੰਨੀ ਵਡਿਆਈ ਹੋਈ ਉਨੀ ਨਿੰਦਿਆ ਸ਼ੁਰੂ ਹੋ ਗਈ, ਇਹ ਦੋਵੇਂ ਚੀਜ਼ਾਂ ਨੇ, ਜਿੰਨੀ ਵਡਿਆਈ ਹੋਣੀ ਹੈ ਉਨੀ ਨਿੰਦਿਆ ਵੀ ਹੋਣੀ ਹੈ। ਹੁਣ ਸੁਚੇਤ ਰਹਿਣਾ ਪੈਣਾ, ਜੇ ਤੂੰ ਵਡਿਆਈ ਕੋਲ ਰੱਖ ਲਈ ਤਾਂ ਨਿੰਦਿਆ ਵੀ ਰੱਖਣੀ ਪਏਗੀ, ਜਿੰਨਾ ਵਡਿਆਈ ਵਿੱਚ ਫੁੱਲਣਾ ਹੈ ਉਨਾ ਨਿੰਦਿਆ ਵਿੱਚ ਮਾਯੂਸ ਵੀ ਹੋਣਾ ਪੈਣ, ਉਦਾਸ ਵੀ ਹੋਣਾ ਪੈਣ। ਔਰ ਸਾਧ ਸੰਗਤ ਤਾਂ ਵਖੇੜੇ ਖੜੇ ਹੋਏ ਨੇ, ਜਿਨ੍ਹਾਂ ਨੂੰ ਲੱਖ ਲੱਖ ਲੋਕ ਸੁਣਦੇ ਸਨ, ਬੜੀ ਵਡਿਆਈ ਹੋ ਰਹੀ ਸੀ, ਜਦੋਂ ਨਿੰਦਿਆ ਹੋਣ ਲੱਗ ਪਈ ਉਦਾਸ ਹੋ ਗਏ, ਫਿਰ ਕੱਲ ਕਲੇਸ਼ ਸ਼ੁਰੂ ਹੋ ਗਿਆ। ਨਿੰਦਕ ਫਿਰ ਨਿੰਦਿਆ ਦਾ ਜਵਾਬ ਸ਼ਬਦਾਂ ਹੀ ਦਿੰਦਾ, ਪਰ ਜਿਹੜਾ ਸੰਤ ਹੈ, ਪਹਿਲੀ ਗੱਲ ਨਾ ਉਹ ਲੋਕਾਂ ਦੀ ਵਡਿਆਈ ਲੈਂਦਾ ਤੇ ਉਹਦੀ ਕੋਈ ਲੱਖਾਂ ਲੋਕ ਨਿੰਦਿਆ ਵੀ ਕਰਨ, ਉਹਦੀ ਨਿੰਦਿਆ ਦਾ ਵੀ ਅਸਰ ਨਹੀਂ, ਉਹ ਦੋਵਾਂ ਚੀਜ਼ਾਂ ਤੋਂ ਮੁਕਤ ਹੈ। ਉਹਨੂੰ ਪਾਤਸ਼ਾਹ ਨੇ ਬਚਨ ਕਹੇ, ਉਸਤਤ ਨਿੰਦਾ ਦਊ ਤਿਆਗੈ, ਪਹਿਲਾਂ ਕੀ ਤਿਆਗਿਆ? ਉਸਤਤ। ਸਭ ਤੋਂ ਔਖਾ ਕੰਮ ਤਿਆਗਣਾ ਪਤਾ ਕੀ ਹੈ? ਉਸਤਤ। ਵਡਿਆਈ ਹੋਵੇ ਤੇ ਤਿਆਗਣੀ ਬਹੁਤ ਔਖੀ ਹੈ, ਸੋਭਾ ਹੋਵੇ ਤਿਆਗਣੀ ਔਖੀ ਹੈ। ਆ ਤਾਂ ਤੁਸੀਂ ਵੇਖਦੇ ਹੀ ਹੋ, ਇੱਥੇ ਵੀ ਵੇਖਿਆ, ਮੈਂ ਬਾਹਰ ਵੀ ਵੇਖਿਆ, ਜਿਨ੍ਹਾਂ ਨੂੰ ਅਹੁਦੇ ਤੋਂ ਲਾ ਦਿਓ ਆਪਣਾ ਗੁਰਦੁਆਰਾ ਬਣਾ ਲੈਂਦੇ ਨੇ। ਮਕਸਦ ਕੀ ਹੈ? ਵਡਿਆਈ ਖੁਸਦੀ ਜਾ ਰਹੀ। ਕਦੇ ਤੁਸੀਂ ਕਿਸੇ ਸਾਧੂ ਦਾ ਜੀਵਨ ਵੇਖੋ, ਸਾਧੂ ਨੂੰ ਕੋਈ ਸੰਸਾਰ ਦੇ ਲੋਕ ਉਸਤਤ ਖੋਣ, ਉਹਦਾ ਕੋਈ ਅਸਰ ਨਹੀਂ। ਸਾਧੂ ਤਾਂ ਇਸ ਤਰ੍ਹਾਂ ਦੇ ਵੀ ਮੈਂ ਵੇਖੇ ਨੇ, ਮਹੱਲ ਬਣੇ ਬਣਾਏ ਛੱਡ ਕੇ ਰਾਤੋ ਰਾਤ ਚਲੇ ਗਏ, ਉਹਨਾਂ ਦੁਨੀਆਂ ਦੀ ਪਰਵਾਹ ਨਹੀਂ ਕੀਤੀ। ਉਹ ਸਰੀਰ ਧਾਰੀ ਸਾਧੂ ਸੰਤ ਗਿਆਨੀ ਅੱਜ ਵੀ ਮੌਜੂਦ ਨੇ। ਮੈਂ ਕਈ ਵਾਰ ਕਥਾ ਵਿੱਚ ਲਾਈਵ ਟੈਲੀਵਿਜ਼ਨ ਤੋਂ ਵੀ ਕਥਾ ਸੁਣਾਈ, ਕਿਸੇ ਨੇ ਹਾਲ ਬਣਾ ਦਿੱਤਾ, ਕਹਿੰਦੇ ਜੀ ਦੀਵਾਨ ਹਾਲ ਬਣਾ ਦਈਏ, ਬਾਬਾ ਜੀ ਸੰਗਤ ਬਹੁਤ ਆਉਂਦੀ ਹੈ। ਕਹਿੰਦੇ ਭਾਈ ਬਣਾ ਦੋ, ਸੰਗਤ ਲਈ ਤਾਂ ਚਾਹੀਦਾ, ਮੀਂਹ ਕਿਹੜੀ ਪੈਂਦੀ ਹੈ ਤੇ ਆ ਪੰਡਾਲ ਚੋ ਜਾਂਦੇ ਨੇ, ਹਾਲ ਠੀਕ ਹੈ, ਬਣਾਉਣਾ ਚਾਹੀਦਾ। ਪਰ ਨਾਲ ਮਹਾਂਪੁਰਸ਼ਾਂ ਕਿਹਾ, ਇਕੱਲੇ ਨਾ ਬਣਾਇਓ, ਸੰਗਤ ਦਾ ਹਿੱਸਾ ਪਵਾ। ਕਹਿੰਦੇ ਜੀ ਠੀਕ ਹੈ। साध संगत बड़ा पैसा लाया, 40-50 लाख रुपया उन्होंने दिनों में ला दिता, पर गुल कलाई संगत दे भी 10-10, 20-20, 100-100 रुपया पे, पर कल्ले परिवार ने लखा रुपया लाया। हाल बन गया, गुरु ग्रंथ साहिब महाराज दे प्रकाश हो गए, बड़ा सुंदर बनिया दीवान। हुण जिन्हें पैसा लाया उन्होंने अंदर अहंकार भी थोड़ा पैदा होया, पैसा तो साडे वालों लगा, ओदे पुत भतीजे भाणजे जदों संग्रांद मस्या लगनी ते साध संगत उन्हें रोब भी रखना, आ हाल साडे वालों बने। जिहड़ा अगे जिन्हां कोलों संत पुछ के चलदे ने वह साडा मामा लगदा, साडा चाचा लगदा। संसार में साध संगत सिखी का मार्ग औखा पता क्यों है? तुसी कहोगे कपड़े पहनने ने, कृपान पहननी है, कथा कीर्तन ही सीखना है, यह कोई औखा नहीं, यह कोई भी कर सकता है। पर भाई गुरदास साहब ने बचन कहे, गुरसिखी बारीक है, खंडे तार गली अत पीड़ी। क्यों बारीक है जी? गुर पीरां की चाकरी महाकरड़ी सुख सार, सुखा वाली जरूर है। महाकरड़ी क्यों? इयो महाकरड़ी है साध संगत है। भुलेखा पै सकदा है, फलाने संत तां मेतों पुछदे ने हर गल, वह मेतों सलाह लैंदे ने। यह जरूरी नहीं कि संत जिहदे कोलों पुछ के सलाह लेके अपने नाल रखे सब कुछ बाद विच उहनूं दे दे, जरूरी नहीं। हो सकदा कृपा नदर किसे भांडे मांजण वाले ते हो गई होवे, साधु दी नदर किसे उहदे उत्ते होवे जिहड़ा जोड़ियां 'च खड़ा है, ते जिहड़ा कोल बैठा है वह पढ़िया लिखिया जरूर है, उत्तों सलाह लई जा रही है, पर उहदे अंदर अहंकार है जिहड़ा रब नूं भौंदा नहीं। तां जदों उहदे पुत भतीजे भाणजे कहण साडे पैसे लगे, उत्थे झगड़े लड़ाइयां होण लग पए, पिंडां तों ट्रालियां भर के संगत आउंदी सी। किसी सेवादारा कह जी इन्हां नूं समझाओ वासी साहब नूं, कहदे ले कहदे जी इन्हां दे भतीजे भाणजे बड़ा झगड़ा कर लैंदे ने, हर संग्रांद ते रौला पैंदा। महापुरशां सद के गया, कहदे जी इत्थे बेनती करो अपने परिवार नूं, भतीजियां भाणजियां नूं, इत्थे झगड़ा नहीं करना। संगत विच गुरुद्वारे सिर्फ ते सिर्फ तीन ही काम ने, चौथा होर कोई काम नहीं। पहला काम है जातां दीवान च बह के कीर्तन कथा सुनो, नहीं सुनना गुरु दे दरबार च बह के परम बाणी पढ़ लो, नहीं तां फिर हत्थी सेवा करो। सेवा करो, बाणी पढ़ो, कीर्तन कथा सुनो, भाई चौथा होर कोई काम नहीं। अपने परिवार नूं कहो, भाणजिआं भतीजिआं नूं झगड़ा ना करिआ करो। अगों बंदा कहिंदा जी जिन्हां ने तुहानूं शिकायत कीती उहने पैसा लाया कोई, साडा इन्ना लख लगा, इत्थे 100-100, 200-200 रुपया देण वाले तुहानूं शिकायतां लाउंदे, संसारी समझ लिया ना। कहिंदे उह महापुरशां ने कहा, हां पैसा तां तुहाडा लगा, इह ते गल असीं भुल ही गए। उस वक्त महापुरशां सिखां नूं सेवादारां नूं बुलाया, कहिंदे 5 सिख इशनान करके आओ। इशनान करके आए, दरबार हाल च गए, अरदास कीती, गुरु ग्रंथ साहिब महाराज जी तुसी अपने ना पुराने स्थान ते प्रकाशमान होवो, ये तां संसारियां ने लखां रुपए लाए आ, ये तुहाडे वास्ते। गुरु ग्रंथ साहिब जी दे सुखासन करके उधर प्रकाश कर दिते, इधर पूरा दीवान हाल लखां रुपया लगे, समेत जगह जमीन महापुरशां जिंदा ला के चाबी देती, लो भाई जगह भी तुहाडी ते हाल भी तुहाडा, जो मर्जी कर लो, चाहे आलू भरो, चाहे तूड़ी भरो, जो मर्जी करो। कई महीने साल जिंदरा लग्या दिया, ऐदां कोई छड्डदा ऐ स्थान ते कोई कवे वी जी जगह दे दो, हाल असी बना दें। साधु नूं लगाव नहीं, ओ समेत जगह सब कुछ छड्ड दिता, ते साध संगत कई महीनों बाद जदों फिर बाजी पुट्ठी पलट गई, फिर पूरा परिवार आके माफी मंगदा है, महापुरशो उत्थे प्रकाश करा दो। कहने नहीं भाई हुण की होया, कहने जी जिंदरा कला दीवान हाल नू नहीं, वो जिंदे तां साडियां फैक्ट्रियां नू लगन लग पए, महापुरशो जिंदा खोल दो। फिर वो खोले, उत्थे प्रकाश होया। साधु है बेपरवाह, ओनू संसार दे लोकां दी कोई परवाह नहीं। तुसी लखां रुपया पेंट कर दो, वह तभी उसे तरह ट्रीट कर दे, कोई 10 रुपए पेंट कर दे उहदे नाल भी उसे तरह ट्रीट कर। इसलिए उस्तत निंदा दो त्यागे, खोजे पद निर्वना, जन नानक खेल कठिन है औखे, जन नानक यह खेल कठिन है, किनू गुरमुख जाना। बाबे सावन मल नूं भुलेखा पै गया, नदी सी ना फिर सुक गई, समुंदर तां गुरु है, सिख तां नदी है। ताइयों ते बादशाह ने कहा गुरु समुंदर नदी सब सिखी। ओ सिखो तुसी तां नदियां हो, माण ना कर लियो। समुंदर पानी दवे तां नदियां चलदियां रहिंदियां ने। बाबे सावन मल दी नदी सुक गई, निंदिया होण लग पई। जदों बेपती होई आके गुरु अर्जन दे महाराज दे चरनी ढह पए। पातशाह ने कहा भाई ए तां कपड़े दा ही रुमाल सी, तू तां समझ के बह गया, खबरिया सब कुछ सानू मिल गया। कहने दे विच तां गुरु नानक दी किरपा वरत रही सी, सावन मल लेते हुण कपड़ा रह गया, हुण एक कम नहीं करेगा। क्यों? तू किरपा गवाह बैठे, क्योंकि हंकारी बन के आप पूजा कराने लग। जदों पूजा कराने लग पे हुण सावन मल ए किरपा वाली नदी सुक गई। गुरु समुंद नदी सब सिखी, नहाते जित वड्याई। सिखी वे नदी च भी नहावे तामी वड्याई है, पर शर्त है नदी हंकार ना करे, सिखां दी संगत करे। जेदी संगत करे ओ हंकारी ना हो जाए। ये गुरमन दा बड़ा गहरा कंसेप्ट रे। इनू कहा गुर पीरां की चक्री महा करड़ी सुख सार। गुरु ते पीरां दी सेवा करनी बहुत औखी है, ते जे कोई कर लवे साथ संगत है, जे कोई कर जाए सेवा तो फिर केड़ी चीज है जिहड़ी सेवा चो नहीं मिलती, कोई करके वेखे। जदों कोई साधु दा बचन कमा लैंदा है, गुरु दा बचन कमा लवे, वह बचन साथ संगत बड़ी वड्डी बरकत लेके आउंदा है। दो चीजा ने बाणी विच, एक गुर का बचन, एक गुर का शब्द। जदों गुरु का शब्द वह है वाहेगुरु मंत्र, वह है सतनाम वाहेगुरु। गुरु का शब्द गुर का शब्द कट है कोट कर्म, किते हुए कर्मा नू कट दिंदा है। ते जेड़ा गुरु का बचन है ओनू पातशाह ने कहा गुर का बचन बसे जी नाले, जल नहीं डूबे तस कर नहीं ले वे पाना साके जल। तू गुरु का बचन कमाउणा है। गुरु का बचन की है? पंजा प्यारियां ने रहत दिती है, आ पंज ककारी रहत रखनी है, आ बाणियां पढ़नियां ने, आ चार बजर करेता भुल के नहीं करनी। इनू कहिंदे गुर का बचन। जदों कोई बचन याद रखदा ओ बचन फिर जी जिंद दे नाल निभदा, ओ चिखा तक निभदा। तुहाडी जिंदगी दा तजर्बा रहना है, जिन्हां गुरु कलगी धर पातशाह दी मिठी प्यारी दात अमृत प्राप्त कीता। सज्जनों अमृत दी दात पंज ककारी रहत शिंगार है सिख दा। प्रोफेसर पूरन सिंह होरां लिखिया यह सुहागण दा शिंगार है जो गुरु गोविंद सिंह महाराज जी नूं सोहना लगदा। सिखा जिवें एक सुहागण दा शिंगार पति नूं पाउंदा, एदां पंज ककारी बाणे दा शिंगार गुरु कलगी वाले नूं पाउंदा। आ जिहड़ा दुनियावी शिंगार है जी, सोना पाओ जिन्ना मर्जी, रब ने तुहानूं दित्ता है, भावें चन्ना बना बना के गलां च पाई जाओ, भावें कड़े पाओ, पर एक गल याद रखियो, ये सच है सात संगत। जिदन बंदा मौत दे कहाड़ उतरदे, अखां मीटदे, ते घर वाले मरदे सार ओनू पता की करदे ने, पहला गल चो सोना ही लौंदे ने, पहला माई दी मुंदी भावे उंगली छिल हो जाए वो पहला ला लैंदे। पता क्यों? लोकां दे सामने थोड़ी लाउणे, सोना ला के फिर कहणगे हाए बीबी चढ़ाई कर गई, पहला ला लिया, अगे थोड़ी साड़ने। जेड़ा शिंगार आ गुरु गोबिंद सिंह महाराज जी ने दिता है, ये पंज ककारी बाणा सिखो तुसी पहने, ये तां चिखा ते रखण लग्गिया इशनान कराउण लग्गिया सिखा कहने ककार लियांदे ने, किरपान लियांदी है, कंगा कड़ा लियांदा है। ये चिखा ते रखण लग्गिया पहला वेखणा है, ये फुल चुगण लग्गिया नाल पैणा है। ये गुरु गोबिंद सिंह महाराज दा शिंगार है। सात संगत, ये गुरु दी किरपा बख्शिश नाल मिलदा है। सिखी उत्ते किसे दा कोई दावा नहीं है। कोई बंदा कहे ना सी सिख, सिखी गुरु गोबिंद सिंह महाराज दी। ये कलगी धर दशमेश पिता दी पातशाह दी नजर होवे तां सिखी मिलदी है, ओदी नजर ना होवे गुरु गोबिंद सिंह महाराज किसे तो भी वापस ले सकदे ने। सिखी कलगी धर पातशाह दी अपनी मलकियत है, किसे दा कोई दावा नहीं। वड्डे वड्डे बंदे सिखी तो खाली हो गए जी, गुरु गोबिंद सिंह महाराज ने वापस ले ली। नहीं भाई, उन्हें मर्जी है पातशाह दी, इसलिए मंगना पैंदा बख्शो सिखा नू। सिखी दान, केस दान, रहत दान, विवेक दान, विसाह दान, ਭਰੋਸਾ ਦਾਨ ਇਹ ਗੁਰੂ ਕੋਲੋਂ ਮੰਗਣਾ ਪੈਂਦਾ, ਇਹ ਦਾਨ ਹੈ। ਤੇ ਜਦੋਂ ਦਾਨ ਮੰਗੋ, ਭਿਖਾਰੀ ਦੀ ਕੀ ਉਹ ਕਹਾਤ ਹੈ, ਉਹ ਦਾਅਵੇ ਨਾਲ ਥੋੜੀ ਕਹਿ ਸਕਦਾ ਇੰਨੇ ਰੁਪਈਏ ਦੇ, ਤੇ ਦੇਣ ਵਾਲੇ ਦੀ ਮਰਜ਼ੀ ਹੈ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ, ਯੂਨਿਟ ਨੰਬਰ 11, 2316 27 ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 4612, 6th ਸਟਰੀਟ, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਡਿੰਗ ਲਿਮਿਟਿਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫੇਸ਼ੀਆ, ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਿਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ, ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵਨਿਊ ਸਾਊਥ ਵੈਸਟ, ਕੈਲਗਰੀ।
0: ਆਪਾਂ ਗੁਰੂ ਦੀ ਵਡਿਆਈ ਵਿੱਚ ਪਹਿਲਾਂ ਸਮਝ ਲਈਏ ਅੰਮ੍ਰਿਤ ਕਿਉਂ ਜ਼ਰੂਰੀ ਹੈ। ਖੰਡੇ ਵਾਟੇ ਦੀ ਪੌਲ ਤੋਂ ਬਗੈਰ ਗੱਲ ਬਣਨੀ ਨਹੀਂ, ਗੁਰੂ ਤੋਂ ਬਗੈਰ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਐਂਟਰੀ ਨਹੀਂ। ਇਹ ਠੀਕ ਹੈ ਤੁਸੀਂ ਸਿੱਖ ਹੋ ਸਕਦੇ ਹੋ, ਕੇਸ ਦਾੜੀ ਨਹੀਂ, ਤਾਂ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਈ ਸਿੱਖ ਹੋ ਸਕਦਾ। ਕਿਸੇ ਪਿੰਡ ਵਿੱਚ ਕੋਈ ਮੋਨਾ ਬੰਦਾ ਮਰ ਜਾਏ, ਦੱਸੋ ਭਾਈ ਕੋਈ ਗੁਰਦੁਆਰੇ ਵਾਲਾ ਹਿੰਮਤ ਹੈ ਕਿ ਨਾ ਕਰ ਦੇਵੇ, ਇਹਦਾ ਨੀ ਭੋਗ ਪਾਉਣਾ? ਕਿਉਂ ਨੀ ਜੀ, ਉਹ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦਾ, ਸਿੱਖ ਹੈ। ਹਾਂ, ਰਹੀ ਗੱਲ ਗੁਰਸਿੱਖੀ ਦੀ, ਇਹ ਹੁਣ ਗੁਰੂ ਨੇ ਵੇਖਣਾ ਇਹ ਗੁਰਸਿੱਖ ਬਣਿਆ ਨਹੀਂ, ਉਹਨੂੰ ਕਈ ਜਨਮ ਲੱਗ ਸਕਦੇ ਨੇ, ਐਂਟਰੀ ਪੈ ਜਾਏਗੀ ਤੁਹਾਡੀ। ਕਿਸੇ ਦੇ ਨੰਬਰ ਘੱਟ ਵੀ ਹੋਣ ਤਾਂ ਕੀ ਕਲਾਸ ਚੋਂ 9 ਕੱਟ ਦਿੰਦੇ ਨੇ, ਉਹਦਾ ਵੱਧ ਤੋਂ ਵੱਧ ਕੀ ਕਰਨਗੇ, ਫੇਲ ਕਰ ਦੇਣਗੇ। ਤੁਹਾਡਾ ਨਾਮ ਹੈ ਭਾਈ, ਜੇ ਪਾਸ ਹੋਣਾ ਫਿਰ ਖੰਡੇ ਵਾਟੇ ਦੀ ਪੌਲ ਛਕਣੀ ਪੈਂਦੀ। ਦੋ ਸਕੇ ਭਰਾ ਦੋਵਾਂ ਨੂੰ 22-22 ਕਿੱਲੇ ਜ਼ਮੀਨ ਆ ਗਈ, ਬਾਪੂ ਨੇ ਬੜੀ ਬਣਾਈ। ਹੁਣ 22 ਕਿੱਲੇ ਜ਼ਮੀਨ ਅਹਿਮੀਅਤ ਰੱਖਦੀ ਸੀ, ਵੰਡੀ ਪੈ ਗਈ, ਦੋਵਾਂ ਭਰਾਵਾਂ ਨੇ ਵੰਡ ਲਈ। ਉਹ ਦੋਵਾਂ ਦੇ ਸਾਧ ਸੰਗਤ ਇੱਕ ਇੱਕ ਲੜਕਾ ਅੱਗੇ, ਕਿਉਂਕਿ ਹੁਣ ਸਿਸਟਮ ਇੱਦਾਂ ਦਾ ਹੈ, ਹਰ ਬੰਦਾ ਚਾਹੁੰਦਾ ਛੋਟਾ ਪਰਿਵਾਰ ਹੋਵੇ। ਦੋਵਾਂ ਦੇ ਇੱਕ ਇੱਕ ਲੜਕਾ, ਸਾਧ ਸੰਗਤ ਛੋਟੇ ਭਰਾ ਦਾ ਲੜਕਾ ਵੀ 9ਵੀਂ ਕਲਾਸ ਚ ਪੜ੍ਹੇ ਤੇ ਵੱਡੇ ਦਾ ਵੀ 9ਵੀਂ ਚ ਪੜ੍ਹੇ। 9ਵੀਂ ਕਲਾਸ ਤੱਕ ਦੋਵਾਂ ਦਾ ਖੇਡਣਾ, ਉੱਠਣਾ, ਬਹਿਣਾ ਇਕੱਠਾ ਰਿਹਾ। ਦੀਵਾਰਾਂ ਪੈ ਗਈਆਂ, ਜ਼ਮੀਨ ਵੰਡੀ ਗਈ, ਪਰ ਥੋੜਾ ਬਹੁਤਾ ਪਿਆਰ ਰਿਹਾ। ਇੱਕ ਦਿਨ ਛੋਟੇ ਭਰਾ ਦਾ ਲੜਕਾ ਜਿਹੜਾ 9ਵੀਂ ਚ ਪੜ੍ਹਦਾ ਨਾ, ਉਹਨੇ ਸ਼ਾਮ ਨੂੰ ਬੱਚਿਆਂ ਵਿੱਚ ਖੇਡੇ ਨਾਲਦਿਆਂ ਨਾਲ ਤੇ ਉੱਪਰ ਚ ਸ੍ਰੀ ਸਾਹਿਬ ਕਿਰਪਾਨ ਪਾਈ, ਤੇ ਉਹਦੇ ਤਾਏ ਦੇ ਲੜਕੇ ਨੇ, ਉਹ ਵੀ ਹਮ ਉਮਰ ਛੋਟੇ ਦੇ, 8ਵੀਂ 9ਵੀਂ ਦੇ, ਉਹਨੇ ਕਿਰਪਾਨ ਵੇਖ ਕੇ ਕਿਹਾ, ਅਮਨ ਆਹ ਤੂੰ ਕੀ ਪਾਇਆ? ਕਹਿੰਦਾ, ਇਹ ਮੈਂ ਸ੍ਰੀ ਸਾਹਿਬ ਕਿਰਪਾਨ ਪਾਈ ਹੈ। ਉਹ ਕਹਿੰਦਾ ਮੈਂ ਵੀ ਪਾਉਣੀ। ਕਹਿੰਦਾ ਇੱਦਾਂ ਥੋੜੀ ਮਿਲਦੀ ਹੈ, ਇਹ ਕਿਰਪਾਨ ਉਹਨਾਂ ਨੂੰ ਮਿਲਦੀ ਜਿਹੜੇ ਅੰਮ੍ਰਿਤ ਛਕਦੇ। ਅਸੀਂ ਕੱਲ ਅੰਮ੍ਰਿਤ ਛਕਣ ਜਾ ਰਹੇ, ਮੇਰੇ ਮੰਮੀ ਪਾਪਾ ਨੇ ਲਿਆ ਕੇ ਦਿੱਤੀ ਹੈ, ਅਸੀਂ ਕੱਲ ਨੂੰ ਅੰਮ੍ਰਿਤ ਛਕਣਾ। ਉਹ ਜਿਹੜਾ ਨਾਲ ਦਾ ਲੜਕਾ ਨਾ ਤਾਏ ਦਾ, ਉਹ ਕਹਿੰਦਾ ਮੈਂ ਵੀ ਅੰਮ੍ਰਿਤ ਛਕਣਾ। ਕਹਿੰਦਾ ਤੂੰ ਵੀ ਆਪਣੇ ਮੰਮੀ ਪਾਪਾ ਨੂੰ ਕਹਿ ਤੈਨੂੰ ਕਿਰਪਾਨ ਲੈ ਦੇਣ। ਉਹਨੇ ਘਰ ਜਾ ਕੇ ਆਪਣੇ ਮੰਮੀ ਪਾਪਾ ਨੂੰ ਕਿਹਾ, ਅਮਨ ਅੰਮ੍ਰਿਤ ਛਕਣ ਲੱਗਾ, ਉਹਨੇ ਕਿਰਪਾਨ ਪਾਈ ਹੈ ਬਹੁਤ ਸੋਹਣੀ, ਮੈਂ ਵੀ ਕਿਰਪਾਨ ਪਾਉਣੀ ਹੈ, ਮੈਂ ਵੀ ਅੰਮ੍ਰਿਤ ਛਕਣਾ। ਹੁਣ ਅੱਠਵੀਂ ਨੌਵੀਂ ਕਲਾਸ ਦਾ ਬੱਚਾ, ਬਹੁਤ ਅੰਮ੍ਰਿਤ ਬਾਰੇ ਅੱਠਵੀਂ ਦੇ ਬੱਚੇ ਨੂੰ ਪਤਾ ਨਹੀਂ, ਪਰ ਉਹਨੂੰ ਚੰਗਾ ਲੱਗਾ, ਪ੍ਰਭਾਵਿਤ ਹੋਇਆ ਬੱਚੇ ਤੋਂ। ਉਹਦੇ ਪਿਓ ਨੇ, ਕਿਉਂਕਿ ਸਾਧ ਸੰਗਤ 22 ਕਿੱਲੇ ਜ਼ਮੀਨ, ਇੱਕੋ ਇੱਕ ਲੜਕਾ ਤੇ ਉਹਦੇ ਪਿਓ ਦੀ ਸੰਗਤ ਥੋੜੀ ਜਿਹੀ ਇੱਧਰ ਉੱਧਰ, ਖੂਹ ਬਾਟੇ ਮੋਟਰ ਤੇ ਬਹਿ ਕੇ ਪੈਗ ਸ਼ੈਗ ਲਾ ਲੈਣਾ, ਪੀ ਲੈਣਾ, ਪੀਣ ਵਾਲਿਆਂ ਨਾਲ ਬਹਿਣਾ ਉੱਠਣਾ, ਮਨ ਚ ਆਇਆ ਬੱਚੇ ਨੇ ਅੰਮ੍ਰਿਤ ਛਕ ਲਿਆ ਤੇ ਮੇਰਾ ਤੇ ਬੰਦ ਹੋ ਜਾਣਾ। ਗੁੱਸੇ ਵਿੱਚ ਕਿਹਾ ਚੱਲ ਆਪਾਂ ਨੀ ਅੰਮ੍ਰਿਤ ਛਕਣਾ, ਉਹਨੀ ਤਾਂ ਬਾਬੇ ਬਣਨਾ ਹੋਊ, ਆਪਾਂ ਬਾਬੇ ਬਣਨਾ। ਆਪਣੇ ਬੱਚੇ ਨੂੰ ਰੋਕ ਦਿੱਤਾ। ਰਾਤ ਲੰਘੀ ਸਵੇਰੇ ਦਿਨ ਚੜਿਆ, ਉਹਨਾਂ ਅੰਮ੍ਰਿਤ ਛਕਣ ਜਾਣਾ ਸੀ। ਬੱਚੇ ਬੱਚੇ ਹੀ ਹੁੰਦੇ ਨੇ, ਬੱਚੇ ਦੇ ਮਨ ਵਿੱਚ ਸ਼ਾਇਦ ਮੰਨ ਗਏ ਹੁਣੇ ਉਹਦੇ ਮੰਮੀ ਪਾਪਾ। ਉਹ ਸਵੇਰੇ ਤਿਆਰ ਹੋ ਕੇ ਅਮਨ ਆਪਣੇ ਤਾਏ ਦੇ ਘਰ ਗਿਆ, ਜਾ ਕੇ ਕਹਿੰਦਾ ਦੀਪੇ ਤੂੰ ਨੀ ਅੰਮ੍ਰਿਤ ਛਕਣਾ, ਕਿਰਪਾਨ ਲੈਣ ਦੀ। ਉਹ ਬੱਚਾ ਫਿਰ ਆਪਣੇ ਮਾਂ ਪਿਓ ਦੇ ਮਗਰ ਲੱਗ ਗਿਆ, ਮੰਮਾ ਮੈਂ ਵੀ ਅੰਮ੍ਰਿਤ ਛਕਣਾ, ਡੈਡੀ ਨੂੰ ਕਹੋ। ਅੱਗੋਂ ਪਾਪਾ ਬੜੇ ਗੁੱਸੇ ਵਿੱਚ, ਉਹਨੇ ਥੱਪੜ ਮਾਰਿਆ, ਆਪਣੇ ਲੜਕੇ ਨੂੰ ਖਿੱਚ ਕੇ ਲਿਜਾ ਕੇ ਕਮਰੇ ਚ ਬੰਦ ਕੀਤਾ, ਬਾਹਰੋਂ ਕੁੰਡੀ ਲਾਤੀ ਤੇ ਉਹਨੂੰ ਦਬਕਾ ਮਾਰ ਕੇ ਭੇਜਤਾ, ਜਾਓ ਭੱਜ, ਤੁਸੀਂ ਛਕ ਲਓ ਅੰਮ੍ਰਿਤ, ਤੁਸੀਂ ਬਾਬੇ ਬਣਨਾ ਹੋ, ਅਸੀਂ ਬਾਬਾ ਥੋੜੀ ਬਣਾਉਣਾ ਮੁੰਡੇ। ਸੱਜਣੋ ਇਹ ਗੱਲ ਤੇ ਲੰਘ ਗਈ, ਸਾਲ ਲੰਘਦਿਆਂ ਸਮਾਂ ਨਹੀਂ ਲੱਗਦਾ, ਨੌਵੀਂ ਕਲਾਸ, ਦਸਵੀਂ, ਗਿਆਰਵੀਂ, ਬਾਰਵੀਂ, ਤਿੰਨ ਚਾਰ ਸਾਲ ਲੰਘ ਗਏ। ਜਿਹੜੇ ਬੱਚੇ ਨੇ ਅੰਮ੍ਰਿਤ ਛਕਿਆ ਉਹ ਪਿੰਡ ਵਿੱਚ ਚੰਗੀ ਸੋਭਤ ਚ ਰਹਿੰਦਾ, ਕੀਰਤਨ ਦਰਬਾਰ ਹੁੰਦਾ, ਜੋੜੇ ਘਰ ਸੇਵਾ ਕਰਦਾ, ਦਮਾਲਾ ਬੰਨਣ ਲੱਗ ਪਿਆ, ਨਾਲ ਦੇ ਸਾਥੀਆਂ ਨਾਲ ਸੇਵਾ ਕਰਾਉਂਦਾ, ਸਵੇਰੇ ਸ਼ਾਮ ਗੁਰਦੁਆਰੇ ਜਾਂਦਾ, ਸ਼ਾਮਾਂ ਨੂੰ ਸੁੱਖ ਆਸਣ ਕਰਾਉਂਦਾ ਤੇ ਗੁਰੂ ਘਰ ਦੇ ਗ੍ਰੰਥੀ ਕੀਰਤਨੀਆਂ ਦੇ ਨਾਲ ਸੇਵਾ ਕਰਾਉਂਦਾ, ਉਹਦੀ ਰੁਚੀ ਉੱਧਰ ਬਣ ਗਈ। ਤੇ ਜਿਹੜਾ ਉਹਦਾ ਤਾਏ ਦਾ ਲੜਕਾ ਜਿਹਨੂੰ ਥੱਪੜ ਮਾਰ ਕੇ ਕੁੰਡੀ ਲਾਈ ਅੰਦਰ, ਆਪਾਂ ਕਿਹੜਾ ਬਾਬੇ ਬਣਨਾ, 22 ਕਿੱਲੇ ਜ਼ਮੀਨ ਹੈ, ਉਹਨੇ 12 ਕੀਤੀਆਂ, ਇੱਧਰ 12 ਕਲਾਸਾਂ ਇਹ ਵੀ ਪੜ ਗਿਆ ਤੇ ਉਹ ਵੀ ਪੜ ਗਿਆ। ਉਹਦੇ ਤਾਏ ਦੇ ਨੇ ਆਪਣੇ ਲੜਕੇ ਨੂੰ 12 ਕਰਾ ਕੇ ਨਾ ਚੰਡੀਗੜ੍ਹ ਪੜ੍ਹਨ ਲਾ ਦਿੱਤਾ। ਕਹਿੰਦਾ ਮੈਂ ਤਾਂ ਕੁਝ ਬਣਾਉਣਾ, ਬਾਬਾ ਥੋੜੀ ਬਣਾਉਣਾ, ਮੈਂ ਤਾਂ ਪਹਿਲੇ ਲੜਕੇ ਨੂੰ ਕੁਝ ਬਣਾਉਣਾ। ਹੁਣ ਚੰਡੀਗੜ੍ਹ ਯੂਨੀਵਰਸਿਟੀ ਪੜ੍ਹਨ ਪਾਤਾ, ਹੋਸਟਲ ਲੈ ਤਾ। ਇਹ ਤਾਂ 3-4 ਸਾਲਾਂ ਬਾਅਦ ਪਤਾ ਲੱਗਾ, ਜਿਹੜਾ ਕਹਿੰਦਾ ਸੀ ਮੈਂ ਲੜਕੇ ਨੂੰ ਕੁਝ ਬਣਾਉਣਾ, ਖੁੱਲੇ ਪੈਸੇ ਉਡਾਣ ਨੂੰ ਦਿੰਦਾ ਰਿਹਾ ਤੇ ਸਾਧ ਸੰਗਤ ਉਹਨੇ ਹੋਰ ਤਾਂ ਕੀ ਬਣਨਾ ਸੀ, ਪੱਕਾ ਨਸ਼ੇੜੀ ਚਿੱਟਾ ਸਮੈਕੀਆ ਬਣ। ਜਦੋਂ ਪਤਾ ਲੱਗਾ ਨਾ ਤਾਂ ਸਮੈਕ ਪੀਂਦਾ, ਫਿਰ ਉਹ ਪਿਓ ਸਰੀਰ ਹੀ ਰਹਿ ਗਿਆ, ਵਿੱਚੋਂ ਖੋਖਲਾ ਹੋ ਗਿਆ। ਫਿਰ ਉਹ ਸਰਦਾਰ ਰਤਨ ਸਿੰਘ ਲੈ ਕੇ ਆਇਆ ਆਪਣੇ ਲੜਕੇ ਨੂੰ, ਉਹਨੂੰ ਆਪਣੀਆਂ ਭੁੱਲਾਂ, ਮੈਂ ਤੇ ਥੋੜੀ ਬਹੁਤੀ ਸ਼ਰਾਬ ਪੀਂਦਾ ਸੀ, ਮੇਰਾ ਲੜਕਾ ਕਿਹੜੇ ਨਸ਼ੇ ਚ ਪੈ ਗਿਆ, ਘਰ ਲੈ ਆਂਦਾ ਛਡਾ ਕੇ। ਕਿਸੇ ਨੇ ਕਿਹਾ ਨਸ਼ਾ ਛਡਾਊ ਕੇਂਦਰ ਛੱਡ ਦੇ, ਉੱਥੇ ਨਸ਼ਾ ਛਡਾਉਣ ਲਈ ਛੱਡ। ਭਾਗ ਵੱਡੇ ਹੋਣ ਤੇ ਨਸ਼ਾ ਛੁੱਟਦਾ, ਨਹੀਂ ਤੇ ਨਹੀਂ, ਰੱਬ ਦੀ ਨਜ਼ਰ ਹੋ ਜਾਏ ਤਾਂ ਬਚਦਾ। ਜਦੋਂ ਉਹ ਨਸ਼ਾ ਛਡਾਊ ਕੇਂਦਰ ਚ ਭਰਤੀ ਕਰਾਤਾ, 2.5 ਮਹੀਨੇ ਰਿਹਾ, ਪਿਓ ਜਾ ਕੇ ਪੈਸੇ ਵੀ ਦਿੰਦਾ ਰਿਹਾ, ਹੋਰ ਚੀਜ਼ਾਂ ਵੀ ਦਿੰਦਾ ਰਿਹਾ, ਮੇਰਾ ਲੜਕਾ ਨਸ਼ਾ ਛੱਡਦਾ, ਬਸ ਇਹ ਠੀਕ ਹੋ ਜਾਏ ਫਿਰ ਮੈਂ ਵਿਆਹ ਦੇਣਾ। 2.5 ਮਹੀਨਿਆਂ ਬਾਅਦ ਨਸ਼ਾ ਛਡਾਊ ਕੇਂਦਰ ਤੋਂ ਫੋਨ ਆਉਂਦਾ, ਸਰਦਾਰ ਰਤਨ ਸਿੰਘ ਜੀ ਬੋਲਦੇ ਹੋ? ਹਾਂਜੀ ਜੀ, ਤੁਸੀਂ ਜਰਾ ਨਸ਼ਾ ਛਡਾਊ ਕੇਂਦਰ ਆਓ, ਤੁਹਾਡਾ ਲੜਕਾ ਇੱਥੇ ਦੀਪ ਜਿਹੜਾ ਉਹ ਐਡਮਿਟ ਹੈ। ਕਹਿੰਦਾ ਹਾਂਜੀ। ਉਹ ਚਲਾ ਗਿਆ, ਘਰੋਂ ਤੁਰਿਆ ਝੋਲਾ ਚੁੱਕ ਕੇ, ਘਰ ਵਾਲੀ ਨੂੰ ਕਹਿੰਦਾ 20,000 ਰੁਪਈਆ ਦੇ ਦੇ, ਸ਼ਾਇਦ ਉੱਥੇ ਪੈਸੇ ਦੇ ਕੇ ਆਉਣੇ ਪੈਣ, ਸਰੀਰ ਮਿੱਟੀ ਹੋਇਆ ਅੰਦਰੋਂ ਖੋਖਲੇ, ਜਿਹਦਾ ਇੱਕੋ ਇੱਕ ਪੁੱਤ ਪੱਕਾ ਨਸ਼ੇੜੀ ਹੋ ਜਾਏ। ਉਹ ਬੰਦਾ ਉਈ ਪਿੰਜਰ ਘੁੰਮਦਾ ਦਿਸਦਾ, ਵਿੱਚ ਨਹੀਂ ਹੁੰਦਾ ਕੁਝ। ਪਹੁੰਚ ਗਿਆ ਨਸ਼ਾ ਛਡਾਊ ਕੇਂਦਰ, ਲਿਜਾ ਕੇ ਮੈਨੇਜਰ ਦੇ ਕੋਲ ਝੋਲਾ ਰੱਖਿਆ, ਸ਼ਾਇਦ ਪੈਸੇ ਮੰਗਣੇ ਹੋਣਗੇ, ਬਹਿ ਗਿਆ ਤੇ ਮੈਨੇਜਰ ਥੋੜੇ ਮਿੰਟਾਂ ਬਾਅਦ ਕਹਿੰਦਾ, ਸਰਦਾਰ ਜੀ ਆਹ ਰਜਿਸਟਰ ਉੱਤੇ ਸਾਈਨ ਕਰੋ, ਅਸੀਂ ਤੁਹਾਡੇ ਲੜਕੇ ਦਾ ਨਸ਼ਾ ਨਹੀਂ ਛਡਾ ਸਕਦੇ, ਉਹਦੀਆਂ ਹੱਡਾਂ ਚਿੱਟਾ ਰਚ ਗਏ, ਥੋੜਾ ਬਹੁਤਾ ਰੋਜ਼ ਦੇਣਾ ਪੈਂਦਾ ਤਾਂ ਜਿਉਂਦਾ। ਉੱਤੇ ਕੰਧਾਂ 'ਚ ਸਿਰ ਮਾਰਦਾ, ਮੈਨੂੰ ਨਸ਼ਾ ਦੇ ਦਿਓ ਮੈਂ ਮਰ ਜਾਂਗਾ। ਕਹਿੰਦਾ ਉਹਦਾ ਨਹੀਂ ਅਸੀਂ ਛਡਾ ਸਕਦੇ, ਐਵੇਂ ਇੱਥੇ ਮਰ ਗਿਆ ਕਿਤੇ, ਤੁਸੀਂ ਸਾਨੂੰ ਪਸਾਉਂਗੇ? ਸਰਦਾਰ ਜੀ ਉਹਨੂੰ ਲੈ ਜਾਓ। ਤੇ ਬੋਲੇ, ਸਰਦਾਰ ਜੀ ਕਿੱਥੇ ਮੇਰਾ ਲੜਕਾ? ਕਹਿੰਦੇ ਜੀ ਉਹ ਕਮਰੇ 'ਚ ਬੰਦ ਕੀਤਾ, ਉਹਨੂੰ ਅਲੱਗ ਰੱਖਣਾ ਪੈਂਦਾ। ਜਦੋਂ ਕਮਰੇ ਵੱਲ ਵੇਖਣ ਗਿਆ ਸਰੀਰ ਪਸੀਨੇ ਨਾਲ ਭਿੱਜਿਆ ਤੇ ਕੰਧਾਂ ਦਰਵਾਜਿਆਂ ਚ ਸਿਰ ਮਾਰਦਾ, ਓਏ ਕੋਈ ਦਰਵਾਜ਼ਾ ਖੋਲ ਦੋ ਮੈਨੂੰ ਨਸ਼ਾ ਦੇ ਦੋ ਮੈਂ ਮਰ ਜਾਂਗਾ, ਓਏ ਦਰਵਾਜ਼ਾ ਖੋਲੋ ਮੈਨੂੰ ਨਸ਼ਾ ਦੇ ਦਿਓ, ਤੜਫਦਾ। ਤਾਕੀ ਵਿੱਚੋਂ ਪਿਓ ਨੇ ਪੁੱਤ ਨੂੰ ਵੇਖਿਆ, ਭੁੱਬ ਨਿਕਲ ਗਈ। ਓਹੋ ਮੈਂ ਕੀ ਬਣਾਉਣਾ ਸੀ, ਇਹ ਕੀ ਬਣ ਗਿਆ। ਅੱਖਾਂ ਭਰ ਕੇ ਪਿਓ ਭੁੱਬ ਨਿਕਲੀ, ਰੋ ਪਿਆ। ਅੰਦਰੋਂ ਲੜਕੇ ਨੇ ਉਹਦੇ ਨੇ ਵੇਖਿਆ ਪਿਓ ਆ ਗਿਆ। ਰੋਂਦੇ ਪਿਓ ਦੇ ਹੱਥ ਪਕੜ ਕੇ ਅੰਦਰੋਂ ਕਹਿੰਦਾ, ਬਾਪੂ ਦਰਵਾਜ਼ਾ ਖੋਲ ਮੈਨੂੰ ਨਸ਼ਾ ਦੇ ਦੇ ਮੈਂ ਮਰ ਜਾਣਾ, ਮੈਨੂੰ ਨਸ਼ਾ ਦੇ ਦੇ ਮੈਂ ਮਰ ਜਾਣਾ। ਤੜਫਦਾ ਪਿਓ ਦੇ ਹੰਝੂ ਨਾ ਰੁਕਣ। ਰੋਂਦੇ ਰੋਂਦੇ ਲੜਕੇ ਨੇ ਇੱਕ ਗੱਲ ਕਹੀ, ਬਾਪੂ ਕੁੰਡੀ ਖੋਲ ਮੈਨੂੰ ਨਸ਼ਾ ਦੇ ਦੇ ਮੈਂ ਮਰ ਜਾਣਾ। ਬਾਪੂ ਜੇ ਉਦਣ ਕੁੰਡੀ ਨਾ ਲਾਉਂਦਾ ਥੱਪੜ ਮਾਰ ਕੇ, ਅੱਜ ਆਹ ਕੁੰਡੀ ਨਹੀਂ ਸੀ ਲੱਗਣੀ, ਉਦਣ ਅੰਮ੍ਰਿਤ ਛਕਣ ਤੋਂ ਨਾ ਰੋਕਦਾ ਜੇ ਨਸ਼ੇੜੀ ਨਹੀਂ ਸੀ ਬਣਨਾ। ਸਾਹ ਸੰਗਤ ਕਸੂਰ ਬੱਚਿਆਂ ਦਾ ਨਹੀਂ, ਕਸੂਰ ਮਾਪਿਆਂ ਦਾ। ਇਹ ਸਿੱਖੋ, ਤੁਸੀਂ ਯਾਦ ਰੱਖੋ। ਨੌਵੀਂ ਕਲਾਸ ਅੱਠਵੀਂ ਚ ਬੱਚੇ ਹੋ ਜਾਣ ਉਹਨੂੰ ਅੰਮ੍ਰਿਤ ਛਕਾ ਦੇਣਾ ਚਾਹੀਦਾ। 10-12 ਸਾਲ ਦੀ ਉਮਰ ਹੋ ਜਾਏ ਉਹਨੂੰ ਗੁਰੂ ਨਾਲ ਜੋੜ ਦਿਓ, ਜ਼ਿੰਮੇਵਾਰੀ ਗੁਰੂ ਦੀ ਹੈ, ਫਿਰ ਗੁਰੂ ਦੇ ਹੱਥ ਸਭ ਕੁਝ। ਸਾਧ ਸੰਗਤ ਇੱਕ ਵਾਰ ਗੁਰੂ ਨੂੰ ਬੱਚਿਆਂ ਦੀ ਬਾਂਹ ਪਕੜਾ ਦਿਓ, ਅੱਗੇ ਗੁਰੂ ਨੇ ਲਾਜ ਰੱਖਣੀ। ਦੇਖੋ ਇੱਕ ਇੱਕ ਹੈ ਬੱਚਾ ਸਾਰਿਆਂ ਦੇ, ਤੁਹਾਨੂੰ ਬੇਨਤੀ ਹੈ, ਸਭ ਤੋਂ ਕੋਸਟਲੀ ਪ੍ਰੋਪਰਟੀ ਮਹਿੰਗੀ ਜਾਇਦਾਦ ਤੁਹਾਡੀ ਆਪਣੀ ਔਲਾਦ ਹੈ। ਜਿਹਦੀ ਔਲਾਦ ਗੁਰੂ ਦੀ ਸਿੱਖੀ ਨਾਲ ਜੁੜ ਗਈ ਉਹ ਸਭ ਤੋਂ ਅਮੀਰ ਹੈ, ਜਿਹਦੀ ਔਲਾਦ ਨਸ਼ਿਆਂ ਚ ਪੈ ਗਈ ਉਹਦੇ ਨਾਲ ਦਾ ਕੰਗਾਲ ਬੰਦਾ ਕੋਈ। ਅੱਜ ਆਪਣੇ ਬੱਚਿਆਂ ਦੇ ਆਪ ਜ਼ਿੰਮੇਵਾਰ ਬਣੋ, ਆਪਣੇ ਬੱਚਿਆਂ ਦਾ ਖਿਆਲ ਰੱਖੋ। ਕੱਲ ਨੂੰ ਖੰਡੇ ਵਾਟੇ ਦੀ ਪੌਲ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ, ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ, ਵੱਡਿਆਂ ਨੂੰ ਵੀ ਭਾਈ ਆਪ ਵੀ ਛਕ ਲਓ, ਬੱਚਿਆਂ ਨੂੰ ਵੀ ਅੰਮ੍ਰਿਤ ਛਕਾਓ, ਇਹ ਜਨਮ ਸਫਲ। ਗੁਰੂ ਕਲਗੀਧਰ ਪਾਤਸ਼ਾਹ ਦੇ ਖੰਡੇ ਵਾਟੇ ਦੀ ਪੌਲ ਛਕੋ, ਅਸੀਂ ਵੀ ਭਾਗਾਂ ਵਾਲੇ ਬਣ ਕੇ ਕਹਿ ਸਕੀਏ।

ਖੰਡੇ ਦੀ ਛਕ ਲਈ ਤੇ ਜ਼ਿੰਮੇਵਾਰੀ ਗੁਰੂ ਦੀ। ਅੱਜ ਤੋਂ 13-14 ਸਾਲ ਪਹਿਲਾਂ ਅਸੀਂ ਆਪਣੇ ਕਾਲਜ ਦੇ ਲਿਟਰੇਚਰ ਵਿੱਚ ਛਾਪੀ ਸਾਖੀ। 5 ਦਿਨ ਪਟਿਆਲੇ ਦੀਵਾਨ ਚੱਲੇ, ਸੰਗਤ ਆਉਂਦੀ ਰਹੀ, ਮਹਾਂਪੁਰਸ਼ ਕੀਰਤਨ ਕਥਾ ਸੁਣਾਉਂਦੇ ਰਹੇ। ਸਾਧ ਸੰਗਤ ਤੋਂ ਪਰਿਵਾਰ ਵਿੱਚ ਇੱਕ ਬੱਚੀ ਰੋਜ਼ ਸੁਣਨ ਆਉਂਦੀ ਹੈ, ਉਹਦਾ ਮਨ ਬਣ ਗਿਆ। ਉਹਨੇ ਵੀ ਘਰ ਜਾ ਕੇ ਆਪਣੇ ਮੰਮੀ ਡੈਡੀ ਨੂੰ ਕਿਹਾ, ਮੈਂ ਵੀ ਅੰਮ੍ਰਿਤ ਛਕਣਾ। ਉਹਦੀ ਮਾਂ ਕਹਿੰਦੀ, ਚੁੱਪ ਕਰਕੇ ਬਹਿ ਜਾ। ਮੰਮੀ, ਕਿਉਂ ਨਹੀਂ ਛਕਣਾ? ਕਹਿੰਦੀ, ਪੁੱਤ, ਇੱਕ ਤਾਂ ਤੂੰ ਪੜ੍ਹੀ ਲਿਖੀ ਬਹੁਤ ਹੈ, BEd ਕੀਤੀ ਹੈ, ਮਾਸਟਰ ਡਿਗਰੀ ਕਰ ਲਈ, ਤੇ ਦੂਜਾ ਤੂੰ ਅੰਮ੍ਰਿਤ ਛਕ ਲਿਆ, ਅੰਮ੍ਰਿਤ ਧਾਰੀ ਵਰ ਘਰ ਕਿੱਥੋਂ ਲੱਭੂਗਾ? ਤੇਰੇ ਵਾਸਤੇ ਅੰਮ੍ਰਿਤ ਧਾਰੀ ਲੜਕਾ ਕਿੱਥੋਂ ਲੱਭਾਂਗੇ? ਅੰਮ੍ਰਿਤ ਧਾਰੀ ਲੜਕੇ ਨਹੀਂ ਮਿਲਦੇ। ਨਾ ਨਾ, ਵਿਆਹ ਤੋਂ ਬਾਅਦ ਵੇਖੀ, ਆਪੇ ਛਕਿਓ ਜਾਂ ਨਾ ਛਕਿਓ, ਸਾਡੇ ਘਰ ਅੰਮ੍ਰਿਤ ਨਹੀਂ ਛਕਦੀ। ਮਾਂ ਨੇ ਰੋਕ ਦਿੱਤਾ। ਉਹ ਬੱਚੀ ਦਾ ਮਨ ਸੀ ਤੇ ਸਾਧ ਸੰਗਤ ਉਹਨੇ ਪਰਵਾਹ ਨਾ ਕੀਤੀ, ਪੜ੍ਹੀ ਲਿਖੀ ਸੀ। ਗੁਰਦੁਆਰਾ ਸਾਹਿਬ ਜਿੱਥੇ ਦੀਵਾਨ ਸਨ ਉਹ ਸਥਾਨ ਤੇ ਦੱਸਿਆ, ਇੱਥੇ ਅੰਮ੍ਰਿਤ ਸੰਚਾਰ ਹੋਣਾ, ਕਕਾਰ ਫ੍ਰੀ ਮਿਲਣਗੇ। ਉਹ ਬੱਚੀ ਆ ਗਈ, ਕਿਸੀ ਇਸ਼ਨਾਨ ਕਰਕੇ ਉਹਨੇ ਕਕਾਰ ਲਏ, ਖੰਡੇ ਵਾਟੇ ਦੀ ਪੌਲ ਛਕੀ, ਅੰਮ੍ਰਿਤ ਛਕਿਆ। ਅੰਮ੍ਰਿਤ ਛਕ ਕੇ ਸ਼ਾਮਾਂ ਨੂੰ ਘਰ ਗਈ, ਉੱਪਰ ਜੀ ਕਿਰਪਾਨ ਪਾਈਓ ਤੇ ਜਾ ਕੇ ਆਪਣੇ ਘਰਦਿਆਂ ਨੂੰ ਕਹਿੰਦੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹਦੀ ਮਾਂ ਗੁੱਸੇ ਚ ਬੋਲੀ, ਕਹਿੰਦੀ, ਤੂੰ ਜਿਦੀ ਬੜੀ ਹੈ, ਦੇਖਿਆ ਛਕ ਲਿਆ ਨਾ ਅੰਮ੍ਰਿਤ ਤੂੰ। ਤੈਨੂੰ ਕਿਹਾ ਸੀ ਤੇਰੇ ਲਈ ਵਰ ਕਿੱਥੋਂ ਲੱਭਾਂਗੇ, ਤੇਰੇ ਲਈ ਅੰਮ੍ਰਿਤ ਧਾਰੀ ਘਰ ਕਿੱਥੋਂ ਲੱਭਾਂਗੇ। ਉਹ ਬੱਚੀ ਨੇ ਗੱਲ ਬੜੀ ਪਿਆਰੀ ਕਹੀ, ਕਹਿੰਦੀ, ਮਾਂ, ਇਹਦੀ ਵੀ ਤੂੰ ਚਿੰਤਾ ਨਾ ਕਰ। ਅੱਜ ਜਦੋਂ 5 ਪਿਆਰਿਆਂ ਨੇ ਖੰਡੇ ਵਾਟੇ ਦੀ ਪੌਲ ਅੰਮ੍ਰਿਤ ਦੀ ਦਾਤ ਛਕਾਈ, ਉਦੋਂ 5 ਪਿਆਰਿਆਂ ਨੇ ਇਹ ਗੱਲ ਕਹੀ, ਅੱਜ ਤੋਂ ਬਾਅਦ ਤੁਹਾਡੀ ਜਾਤ ਕੁੱਲ ਗੋਤ ਵਰਨ ਖਤਮ, ਤੁਸੀਂ ਖਾਲਸੇ ਹੋਏ। ਅੱਜ ਤੋਂ ਬਾਅਦ ਤੁਹਾਡੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ। ਅੱਜ ਤੋਂ ਬਾਅਦ ਤੁਹਾਡੇ ਮਾਤਾ ਪਿਤਾ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ। ਅੱਜ ਤੋਂ ਬਾਅਦ ਤੁਹਾਡੇ ਮਾਤਾ ਸਾਹਿਬ ਕੌਰ ਜੀ। ਕਹਿੰਦੇ, ਆਹ 5 ਪਿਆਰਿਆਂ ਨੇ ਗੱਲ ਕਹੀ ਤੇ ਕਹਿੰਦੀ, ਮਾਂ, ਅੱਜ ਤੋਂ ਬਾਅਦ ਮੇਰਾ ਪਿਤਾ ਗੁਰੂ ਗੋਬਿੰਦ ਸਿੰਘ ਹੋ ਗਏ ਤੇ ਮੇਰੇ ਵਾਸਤੇ ਘਰ ਵਰ ਲੱਭਣ ਦੀ ਤੂੰ ਚਿੰਤਾ ਨਾ ਕਰ। ਧੀਆਂ ਦਾ ਵਰ ਘਰ ਲੱਭਣਾ ਪਿਓ ਦੀ ਜ਼ਿੰਮੇਵਾਰੀ ਹੁੰਦੀ ਹੈ, ਮੇਰਾ ਪਿਤਾ ਗੁਰੂ ਗੋਬਿੰਦ ਸਿੰਘ ਹੋ ਗਿਆ, ਆਪੇ ਹੀ ਵਰ ਘਰ ਲੱਭ ਲਏਗਾ। ਇੰਨਾ ਵਿਸ਼ਵਾਸ। ਉਹ ਬੱਚੀ ਨੂੰ ਸਾਧ ਸੰਗਤ ਪ੍ਰਾਈਵੇਟ ਟੀਚਰ ਦੀ ਜੌਬ ਮਿਲੀ। 6 ਮਹੀਨਿਆਂ ਬਾਅਦ ਗੁਰੂ ਨੇ ਕਿਰਪਾ ਕੀਤੀ, ਸਰਕਾਰੀ ਜੌਬ ਲੱਗ ਗਈ। 3 ਮਹੀਨੇ ਅਜੇ ਗੁਜਰੇ ਸਰਕਾਰੀ ਜੌਬ ਕਰਦਿਆਂ ਰਿਸ਼ਤੇਦਾਰੀ ਵਿੱਚੋਂ ਇੱਕ ਰਿਸ਼ਤਾ ਮਿਲ ਗਿਆ, ਅੰਮ੍ਰਿਤ ਧਾਰੀ ਲੜਕਾ ਮੈਥ ਟੀਚਰ ਲੱਗਾ ਹੋਇਆ, ਨਿਤਨੇਮੀ ਸਾਧ ਸੰਗਤ। ਉਹ ਮੈਥ ਟੀਚਰ ਅੰਮ੍ਰਿਤ ਧਾਰੀ ਗੁਰਸਿੱਖ ਬੱਚੇ ਦਾ ਰਿਸ਼ਤਾ ਮਿਲ ਗਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪੇ ਹੀ ਵਰ ਘਰ ਲੱਭ ਦਿੱਤਾ। ਸਾਨੂੰ ਵਿਸ਼ਵਾਸ ਹੋਣਾ ਚਾਹੀਦਾ, ਗੁਰੂ ਤੇ ਭਰੋਸਾ ਹੋਣਾ ਚਾਹੀਦਾ, ਗੁਰੂ ਦੀ ਬਖਸ਼ਿਸ਼ ਕਿਰਪਾ ਫਿਰ ਵਰਤਦੀ ਹੈ। ਜਿਨ੍ਹਾਂ ਮਹਾਂਪੁਰਸ਼ਾਂ ਦੀ ਜਹਾਜ਼ 'ਚ ਬੈਠੇ ਹੋ, ਉਹਨਾਂ ਨੇ ਗੁਰੂ ਦੀ ਬਾਣੀ ਤੇ ਗੁਰੂ ਦੇ ਬਾਣੇ ਦਾ ਪ੍ਰਚਾਰ ਕੀਤਾ ਸਾਰੀਆਂ। ਆਪਾਂ ਵਰਸੀਆਂ ਮਨਾ ਰਹੇ ਹਾਂ ਤਾਂ ਸਫਲ ਹੈ, ਜੇ ਆਪਾਂ ਪਰਿਵਾਰਾਂ ਸਮੇਤ ਗੁਰੂ ਦੇ ਜਹਾਜ਼ 'ਚ ਚੜੀਏ, ਖੰਡੇ ਵਾਟੇ ਦੀ ਪੌਲ ਛਕੋ। ਜਿਨ੍ਹਾਂ ਦੀ ਜਹਾਜ਼ 'ਚ ਬੈਠੇ ਹੋ, ਉਹਨਾਂ ਬਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਬਚਨ ਕਹਿ, ਪ੍ਰਭ ਕੋ ਜਾਣੇ ਸਦ ਹੀ ਸੰਗਤ। 24 ਘੰਟੇ ਆਪਣੇ ਨੇੜੇ ਜਾਣ ਦਿਓ ਰੱਬ ਨੂੰ, ਤਾਂ ਉਹਨਾਂ ਦਾ ਅਸਰ ਸੰਸਾਰ ਤੇ ਹੁੰਦਾ। ਗੌੜੀ ਗੁਆਰੀ ਮਹੱਲਾ 5 ਪਾਤਸ਼ਾਹ ਭਜਨ ਕਹਿਣਗੇ ਫਿਰ, ਰਹਿਣ ਦਿਨ ਸਹਿ ਕਰੰਗਾ, ਪ੍ਰਭ ਕੋ ਜਾਣੇ ਸਦ ਹੀ ਸੰਗਾ। ਉਹ ਕੈਸੇ ਨੇ? ਉਹਨਾਂ ਦੀ ਵਡਿਆਈ ਵਿੱਚ ਪਾਤਸ਼ਾਹ ਨੇ ਬਚਨ ਕਹੇ, ਕਹਿੰਦੇ, ਦਿਸੈ ਸਭ ਮੈਂ ਸਭ ਤੇ ਰਹਤੇ, ਪਾਰ ਬ੍ਰਹਮ ਕਾ ਉਹ ਧਿਆਨ ਧਰਤੇ। ਉਹਨਾਂ ਦਾ ਜੀਵਨ ਏਦਾਂ ਦਾ ਹੋ ਜਾਂਦਾ, ਸਾਰਿਆਂ ਚ ਘੁੰਮਦੇ ਨਜ਼ਰ ਆਉਣਗੇ ਪਰ ਸਾਰਿਆਂ ਤੋਂ ਅਲੱਗ ਹੋਣਗੇ। ਉਹ ਨਿਰਲੇਪ ਰਹਿੰਦੇ ਨੇ, ਅਲਿਪਤ ਰਹਿੰਦੇ ਨੇ। ਦਿਸੈ ਸਭ ਮੈਂ ਸਭ ਤੇ ਰਹਤੇ, ਪਾਰ ਬ੍ਰਹਮ ਕਾ ਉਹ ਧਿਆਨ ਧਰਤੇ, ਹਰਖ ਸੋਗ ਦੋਹੂ ਤੇ ਮੁਕਦੇ। ਕਹਿੰਦੇ, ਹਰਖ ਤੋਂ ਸੋਗ ਤੋਂ ਦੋਵਾਂ ਤੋਂ ਮੁਕਦ। ਜਦੋਂ ਫਿਰ ਕੋਈ ਐਸਾ ਜਨ ਮਿਲ ਜਾਏ, ਉਹਨਾਂ ਬਾਰੇ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਬਚਨ ਕਹਿ, ਅਰਦਾਸ ਕਰਿਆ ਕਰ ਕਿ ਕਰ ਕਿਰਪਾ ਪਾਰ ਬ੍ਰਹਮ ਮੋਹੇ ਕਿਰਪਾ ਕੀਜੈ। ਪੜੋ, ਪਾਰ ਬ੍ਰਹਮ ਮੋਹੇ ਕਿਰਪਾ ਕੀਜੈ,
ਧੂਰ ਸੰਤਨ ਕੀ ਨਾਨਕ ਦੀ ਜੈ। ਇਹੋ ਜਿਹਾ ਗੁਰਸਿੱਖਾਂ ਦੀ ਚਰਨ ਧੂੜ ਬਖਸ਼। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਜਦੋਂ ਬਾਬਾ ਬੁੱਢਾ ਸਾਹਿਬ ਦੇ ਦਰਸ਼ਨ ਕਰਨ, ਮੈਂ ਕਈ ਵਾਰ ਕਥਾ ਦਰਬਾਰ ਸਾਹਿਬ ਤੋਂ ਕਹੀ ਤੇ ਗੁਰੂ ਅਰਜਨ ਦੇਵ ਮਹਾਰਾਜ ਇੱਦਾਂ ਹੱਥ ਜੋੜ ਲਿਆ ਕਰਨ, ਆ ਜਿਹੜਾ ਰੌਲਾ ਹੁਣ ਪਿਆ ਹੋਇਆ ਨਾ ਪੰਥ ਚ, ਨਹੀਂ ਜੀ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਸਿਵਾਏ ਕਿਸੇ ਨੂੰ ਮੱਥਾ ਨਹੀਂ ਟੇਕਦੇ, ਗੁਰੂ ਗ੍ਰੰਥ ਸਾਹਿਬ ਜੀ ਤੋਂ ਸਿਵਾਏ ਆ ਸੀਸ ਗੁਰੂ ਜਾਣ ਕੇ ਕਿਸੇ ਅੱਗੇ ਝੁਕਾਉਣਾ ਨਹੀਂ ਚਾਹੀਦਾ। ਗੁਰੂ ਗ੍ਰੰਥ ਸਾਹਿਬ ਗੁਰੂ ਨੇ, ਅਟਲ ਗੁਰੂ ਨੇ, ਜੁਗੋ ਜੁਗ ਅਟਲ ਗੁਰੂ ਨੇ। ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕੋਈ ਹੋ ਨਹੀਂ ਸਕਦਾ। ਪਰ ਸਾਧ ਸੰਗਤ ਗੁਰਮਤ ਦਾ ਕੰਸੈਪਟ, ਗੁਰਮਤ ਦਾ ਮਾਰਗ ਸੰਕਲਪ ਸਮਝਣ ਦੀ ਜ਼ਰੂਰਤ ਹੈ। ਇੱਕ ਵੀ ਗੁਰਮਤ ਦਾ ਸਿਧਾਂਤ ਹੈ, ਗੁਰੂ ਕਹੇਗਾ ਪਹਿਲਾਂ ਗੁਰਸਿੱਖਾਂ ਕੋਲ ਜਾ, ਜਿੱਥੋਂ ਆਪਾਂ ਕਥਾ ਸ਼ੁਰੂ ਕੀਤੀ ਸੀ। ਕਿਉਂ ਜਾਣਾ ਜੀ ਗੁਰਸਿੱਖਾਂ ਕੋਲ? ਕਹਿੰਦੇ ਜਿਨ੍ਹਾਂ ਨੇ ਪਹਿਲਾਂ ਜਪਿਆ ਕਮਾਏ, ਜਿਨ੍ਹਾਂ ਨੇ ਘਾਲਣਾ ਕੀਤੀ ਹੈ, ਉਹ ਜਾ ਉਹਨਾਂ ਦੀ ਸੰਗਤ ਕਰ, ਉਹਨਾਂ ਦੀ ਸੇਵਾ ਕਰ, ਉਹਨਾਂ ਦੇ ਜੋੜੇ ਚ ਹੜ। ਹੁਣ ਤੁਸੀਂ ਕਹੋਗੇ ਜੇ ਕਿਸੇ ਨੂੰ ਮੱਥਾ ਟੇਕਣਾ ਗਲਤ ਹੈ, ਫਿਰ ਜੋੜਿਆਂ ਲਈ ਤਾਂ ਰੈਕ ਬਣਾਇਆ ਜਾ ਸਕਦਾ, ਉਹਦੇ ਵਿੱਚ ਖੋਲ ਦੋ ਆਪੇ ਪਾ ਲਓ, ਕੀ ਲੋੜ ਹੈ ਬਈ? ਜੋੜੇ ਜਮ੍ਹਾਂ ਕਰਾਓ ਜੀ, ਦਰਬਾਰ ਸਾਹਿਬ ਜਾਓ, ਜੋੜੇ ਝਾੜਦੇ ਨੇ, ਪਾਲਿਸ਼ ਕਰਦੇ ਨੇ, ਲੰਗਰ ਹੀ ਛਕਾਉਣਾ, ਡਿਸਪੋਜਲ ਲਿਆਓ, 5-10 ਹਜ਼ਾਰ ਛਕਾ ਕੇ ਸਿੜ ਦਿਓ ਘਰ ਵਿੱਚ। ਕਾਹਦੇ ਵਾਸਤੇ ਥਾਲ ਮਾਂਜਣੇ ਆ? ਕਿਉਂ ਵਾਟੀਆਂ ਧੋਣੀਆਂ ਬਈ? ਇਹ ਸਾਧ ਸੰਗਤ ਵਿਖਾਵਾ ਕੋਈ ਫਾਰਮੈਲਿਟੀ ਨਹੀਂ ਹੈ, ਇਹ ਗੁਰਮਤ ਦਾ ਇੱਕ ਦਿੱਤਾ ਹੋਇਆ ਸਿਧਾਂਤ ਹੈ। ਜਾ ਸਿੱਖਾ ਜੋੜਿਆਂ ਚ ਖਲੋ ਜਾ, ਜੋੜੇ ਝਾੜ, ਹੋ ਸਕਦਾ ਕਿਸੇ ਐਸੇ ਗੁਰਸਿੱਖ ਦੇ ਜੋੜੇ ਆ ਜਾਣ ਜਿਹੜਾ ਸਵੇਰੇ ਅੰਮ੍ਰਿਤ ਵੇਲੇ ਦਾ ਜਾਗਿਆ, ਜਿਹਨੇ 5 ਬਾਣੀਆਂ ਨਿਤਨੇਮ ਸੁਖਮਣੀ ਸਹਿਵਾਸਾ ਦੀ ਵਾਰ ਪੜੀ ਹੋਈ ਹੈ, ਕਿਤੇ ਉਹਦੇ ਜੋੜਿਆਂ ਨੂੰ ਹੱਥ ਲੱਗ ਜਾਏ, ਤੇਰੇ ਕਰਮ ਬਦਲ ਜਾਣ, ਤੇਰੀਆਂ ਰਖਾਵਾਂ ਬਦਲ ਜਾਣ। ਉਹ ਜੋੜਿਆਂ ਨੂੰ ਹੱਥ ਲੱਗੇ, ਹਸਤਰ ਰਖਾਵਾਂ ਬਦਲ ਜਾਂਦੀਆਂ ਨੇ। ਇੱਕ ਸੱਜਣ ਰੋਜ਼ ਨਿਤ ਦਾ ਸ਼ਰਾਬੀ ਪਿੰਡ ਦੀਵਾਨ ਚੱਲਣ ਨਾਲ ਦੇ, ਤੇ ਉਹਦੇ ਨਾਲ ਦੇ ਸਾਥੀ ਕਹਿੰਦੇ ਆ ਤੂੰ ਵੀ ਦੀਵਾਨ ਚੱਲਣ ਦਾ? ਮੈਂ ਤੇ ਪੀਂਦਾ ਰੋਜ਼ ਹੀ ਪੀਤਾ ਹੁੰਦਾ। ਤੇ ਸਾਧ ਸੰਗਤ ਇੱਕ ਦਿਨ ਉਹ ਲੈ ਆਏ, ਉਹ ਕਹਿੰਦਾ ਵੀ ਗੱਲ ਸੁਣੋ, ਮੈਂ ਦੀਵਾਨ ਚ ਨਹੀਂ ਜਾਣਾ, ਮੈਂ ਪੀਤੀ ਹੈ ਸ਼ਰਾਬ। ਤੇ ਉਹਦੇ ਨਾਲ ਦੇ ਮਿੱਤਰ ਕਹਿੰਦੇ ਅੱਜ ਭਾਵੇਂ ਸ਼ਰਾਬ ਪੀਤੀ ਹੈ, ਤੈਨੂੰ ਲੈ ਜਾਣਾ। ਉਹ ਕਹਿੰਦਾ ਮੈਂ ਦੀਵਾਨ ਚ ਜਾਣਾ ਹੀ ਨਹੀਂ। ਕਹਿੰਦੇ ਤੈਨੂੰ ਅਸੀਂ ਦੀਵਾਨ ਵਿੱਚ ਲੈ ਕੇ ਨਹੀਂ ਜਾਣਾ, ਪਰ ਨਾਲ ਲੈ ਕੇ ਜਾਣਾ। ਸ਼ਰਾਬ ਪੀਤੀ ਭਾਈ ਨਛੱਤਰ ਸਿੰਘ ਉਹਦਾ ਨਾਮ ਹੈ, ਤੇ ਸਾਧ ਸੰਗਤ ਉਹਦਾ ਦੋਸਤ ਗੁਰਮੀਤ ਸਿੰਘ ਲੈ ਗਿਆ। ਕਹਿੰਦਾ ਦੀਵਾਨ ਚ ਨਹੀਂ ਲੈ ਕੇ ਜਾਣਾ, ਪਰ ਤੈਨੂੰ ਨਾਲ ਲੈ ਕੇ ਜਾਣਾ, ਅਸੀਂ ਜੋੜਿਆਂ ਦੀ ਸੇਵਾ ਲਈ ਤੂੰ ਜੋੜਿਆਂ ਚ ਬੈਠਾ ਨਹੀਂ। ਉਹਨੂੰ ਜੋੜੇ ਘਰ ਚ ਬਿਠਾਤਾ। ਦੀਵਾਨ ਰਾਤ 12 ਵਜੇ ਤੱਕ ਚੱਲੇ, ਤੇ ਸਾਧ ਸੰਗਤ ਠੰਡ ਸੀ, 11 ਕੁ ਵਜੇ ਉਹਦੀ ਸ਼ਰਾਬ ਉਤਰ ਕੇ ਜਿਹੜੀ ਪੀਤੀ ਹੋਈ ਸੀ। ਉਹਦਾ ਧਿਆਨ ਹੁਣ ਕੀਰਤਨ ਕਥਾ ਵੱਲ ਚੱਲਣ ਲੱਗ ਪਿਆ। ਸੰਗਤ 12:15 ਜਾਣ ਲੱਗ ਪਈ, ਉਹਦੀ ਸੁਰਤ ਥੋੜੀ ਜਿਹੀ ਸਹੀ ਹੋ ਗਈ, ਮਾੜੀ ਮੋਟੀ ਜਿਹੜੀ ਪੀਤੀ ਲੱਥ ਗਈ। ਸਾਧ ਸੰਗਤ ਤੋਂ ਹੱਥ ਮੂੰਹ ਧੋ ਕੇ ਨਾ ਜੋੜੇ ਚੁੱਕ ਚੁੱਕ ਕੇ ਸੰਗਤ ਨੂੰ ਫੜਾਉਣ ਲੱਗ ਪਿਆ। ਪਤਾ ਨੀ ਕਿਸੇ ਨਾਮ ਜਪਣ ਵਾਲੇ ਨਿਤਨੇਮੀ ਗੁਰਸਿੱਖ ਦੇ ਜੋੜੇ ਉਹਨੇ ਚੁੱਕੇ ਹੋਣਗੇ। ਦੂਜਿਆਂ ਵੱਲ ਵੇਖ ਕੇ ਭਾਵਨਾ ਨਾਲ ਉਹਨੇ ਵੀ ਮਸਤਕ ਨੂੰ ਲਾਏ, ਜੋੜੇ ਝਾੜ ਝਾੜ ਦਿੰਦਾ। ਇੰਨੇ ਨੂੰ ਇੱਕ ਨਿੱਕਾ ਜਿਹਾ ਬੱਚਾ 7-8 ਸਾਲ ਦਾ ਦਮਾਲਾ ਬੰਨਿਆ ਹੋਇਆ, ਉਹ ਵੀ ਆਪਣੇ ਮਾਂ ਪਿਓ ਨਾਲ ਦੀਵਾਨ ਸੁਣਨ ਆਇਆ। ਜਦੋਂ ਉਹਨੇ ਵੀ ਜੋੜਾ ਮੰਗਿਆ ਟੋਕਨ ਦੇ ਕੇ, ਬੱਚਿਆਂ ਨੂੰ ਹੁੰਦਾ ਨਾ ਮਾਂ ਪਿਓ ਤੋਂ ਟੋਕਨ ਲੈ ਕੇ ਮੈਂ ਲੈਣਾ ਜੋੜਾ, ਭੱਜ ਕੇ ਉਹ ਬੱਚਾ ਮੋਹਰੇ ਹੋਇਆ, ਟੋਕਨ ਦਿੱਤਾ। ਤੇ ਉਹ ਬੱਚੇ ਵੱਲ ਵੇਖ ਕੇ ਇੰਨਾ ਮਨ ਉਹਦਾ ਪਸੀਜਿਆ, ਉਹ ਮਨਾ ਲਾਣਤੀ ਆ, ਓਏ ਆ ਨਿੱਕੇ ਨਿੱਕੇ ਬੱਚੇ ਵੇਖ, ਅੱਧੀ ਅੱਧੀ ਰਾਤ ਤੱਕ ਗੁਰੂ ਦੀ ਉਪਮਾ ਸੁਣਦੇ ਨੇ, ਤੂੰ ਮਾਨਸ ਦੇਹੀ ਚ ਕੀ ਬਣਿਆ ਹੋਇਆ। ਅੰਦਰੋਂ ਮਨ ਨੂੰ ਤਰਕਾਰ ਲਾਣ, ਦੀਵਾਨ ਸਮਾਪਤ ਕਰਕੇ ਰਾਤ ਨੂੰ ਨਾ ਜੋੜਿਆਂ ਦੀ ਸਾਰੀ ਸੇਵਾ ਪੂਰੀ ਕਰਕੇ ਗਿਆ। ਅਗਲੇ ਦਿਨ ਗੁਰੂ ਨੇ ਉਹਨਾਂ 6 ਘੰਟਿਆਂ ਚ ਤਕਦੀਰ ਬਦਲਤੀ। ਅਗਲੀ ਸਵੇਰ ਉੱਥੇ ਹੀ ਅੰਮ੍ਰਿਤ ਸੰਚਾਰ ਸੀ, ਕੇਸੀ ਇਸ਼ਨਾਨ ਕਰਕੇ ਕਕਾਰ ਲੈ ਕੇ ਉਹਨੇ ਅੰਮ੍ਰਿਤ ਛਕ ਲਿਆ। ਅੱਜ ਉਹਦਾ ਪਰਿਵਾਰ ਇੰਗਲੈਂਡ ਚ ਰਹਿੰਦਾ, ਚੜ੍ਹਦੀ ਕਲਾ ਵਾਲਾ ਸਿੱਖ ਹੈ ਉਹ। ਏਦਾਂ ਤਕਦੀਰਾਂ ਬਦਲਦੀਆਂ ਦੀਵਾਨਾਂ ਚ। ਹੋਰ ਜੋੜੇ ਝਾੜ ਨੇ, ਲੰਗਰ ਦੇ ਬਰਤਨ ਮਾਂਜਣੇ, ਕੋਈ ਵਿਖਾਵਾ ਥੋੜੀ ਹੈ, ਐਵੇਂ ਰੱਖੇ ਨੇ। ਗੁਰੂ ਅਰਜਨ ਦੇ ਮਹਾਰਾਜ ਤੋਂ ਪੁੱਛਣ ਸਿੱਖ, ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਨੂੰ ਵੇਖ ਕੇ ਹੱਥ ਜੋੜ ਦਿਓ, ਕਿਉਂ? ਪਾਤਸ਼ਾਹ ਕਹਿੰਦੇ ਬਾਬਾ ਬੁੱਢੇ ਦੇ ਸਰੀਰ ਨੂੰ ਹੱਥ ਨਹੀਂ, ਉਹ ਬਾਬੇ ਬੁੱਢੇ ਦੇ ਸਿਦਕ ਕਰਕੇ ਹੱਥ ਜੋੜਦੇ ਨੇ। ਬਾਬੇ ਬੁੱਢੇ ਦਾ ਸਿਦਕ ਬਹੁਤ ਵੱਡਾ, ਬਾਬੇ ਬੁੱਢੇ ਦੀ ਸਿੱਖੀ ਨੂੰ ਹੱਥ ਜੋੜਦੇ ਨੇ। ਸਿੱਖ ਕਹਿੰਦੇ ਮਹਾਰਾਜ ਕੱਲੇ ਹੱਥ ਹੀ ਜੋੜਦੇ ਹੋ ਕਿ ਜਦੋਂ ਬਾਬਾ ਬੁੱਢਾ ਸਾਹਿਬ ਤੁਸੀਂ ਵੇਖਦੇ ਹੋ ਕੁਝ ਮਨ ਚ ਵੀ ਮੰਗਦੇ ਹੋ? ਕਹਿੰਦੇ ਹਾਂ ਮਨ ਚ ਵੀ ਮੰਗੀਦਾ।
ਕਹਿੰਦੇ ਮਹਾਰਾਜ ਕੀ ਮੰਗਦੇ ਹੋ? ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬੋਲੇ, ਕਹਿੰਦੇ ਜਦੋਂ ਕੋਈ ਬਾਬੇ ਬੁੱਢੇ ਵਰਗਾ ਸਿੱਧਕੀ ਸਿੱਖੀ ਕਮਾਉਣ ਵਾਲਾ ਸਿੱਖ ਮਿਲੇ, ਫਿਰ ਗੁਰੂ ਵੀ ਹੱਥ ਜੋੜ ਕੇ ਕਹਿੰਦੇ

0: ਗੁਰੂ ਵੀ ਮੰਗਦਾ ਹੈ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀ ਗਤ ਪਾਹੇ। ਅਰਦਾਸ ਕਰਿਓ ਪਾਤਸ਼ਾਹ ਕਿਸੇ ਬਖਸ਼ੇ ਹੋਏ ਗੁਰਸਿੱਖ ਦੀ ਚਰਨ ਧੂੜ ਦੇ ਦਿਓ, ਸਾਡੀਆਂ ਤਕਦੀਰਾਂ ਬਦਲ ਜਾਣ, ਸਾਡੇ ਕਰਮ ਬਦਲ ਜਾਣ। ਇਹ ਅਰਦਾਸ ਕਰਿਓ, ਜ਼ਰੂਰ ਮਿਲਦੀ ਹੈ।
1: ਗੁਰਸਿੱਖਾਂ ਕੀ ਹਰ ਤੋੜ ਦੇ।

0: ਸਤਿਗੁਰੂ ਕਿਰਪਾ ਕਰਨ ਤੁਹਾਡੀ ਸਾਰਿਆਂ ਦੀ ਹਾਜ਼ਰੀ ਦਰਗਾਹੀ ਪ੍ਰਵਾਨ ਹੋਵੇ। ਸਮੂਹ ਸੰਗਤਾਂ ਦਾ ਧੰਨਵਾਦ, ਕੋਟਾਨ ਕੋਟ ਸ਼ੁਕਰ ਦੀਨ ਦੁਨੀ ਦੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓਂ ਦਾ ਜੋ ਤਰੁੱਠ ਕੇ ਬਖਸ਼ਿਸ਼ਾਂ ਕਰਦੇ ਨੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਸਾਰਿਆਂ ਉੱਤੇ ਨਦਰ ਕਿਰਪਾ ਕਰਨ। ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੁੜ ਕੇ ਆਪਣਾ ਜੀਵਨ ਜਨਮ ਸਫਲ ਕਰੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸਾਰੀ ਸੰਗਤ ਦਾ ਧੰਨਵਾਦ। ਰੱਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
2: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 210, 2323, 32nd Avenue, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ, ਯੂਨਿਟ ਨੰਬਰ 2850, ਹੋਪਵੈਲ ਪਲੇਸ, ਨਾਰਥ ਈਸਟ, ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨੌਰਥ ਈਸਟ ਕੈਲਗਰੀ

जी महाराज जी ने अमृत वेले मुख वाक साहब जी दी बख्शिश कीती है। आओ गुरद्वारा मंजी साहब दीवान हाल रोज दर रोज सरोते जन धन सतगुरु पातशाह महाराज जी दियां बख्शिशां लैण वास्ते आकथ कथा नूं सरवण करन वास्ते पहुंचदे हन। सतगुरु पातशाह महाराज जी दी जिहड़ी पावन बारगाह दे अंदर आके सज के कीर्तन सरवण करना कथा सरवण करनी ए मनुख दे चंगे भाग मनुख दे चंगे कर्मां दी निशानी मन्नी जांदी है। हजूर सच्चे पातशाह महाराज जी दे बचन हन महाराज जी नूं किहड़े सोहणे लगदे हन। महाराज जी कहिंदे सी सुंदर सोहणे साध संग जिन बहने जिहड़े साध संगत विच बैठ के कीर्तन जस नूं सरवण करन ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਸਿੱਖ ਬਹੁਤ ਸੋਹਣੇ ਲੱਗਦੇ ਹਨ। ਸਤ ਸੰਗਤ ਦੀ ਘੜੀ ਕਿਹਨਾਂ ਨੂੰ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਦੇ ਲਲਾਰ ਮੱਥੇ ਦੇ ਉੱਪਰ ਚੰਗੇ ਲੇਖ ਚੰਗੇ ਭਾਗ ਚੰਗੇ ਨਿਸ਼ਾਨੀਆਂ ਹੁੰਦੀਆਂ ਨੇ। ਮਹਾਰਾਜ ਜੀ ਕਹਿੰਦੇ ਸੰਸਾਰ ਤਾਂ ਸਾਰਾ ਹੀ ਵੱਸਦਾ ਏ ਕਰੋੜਾਂ ਦੀ ਗਿਣਤੀ ਦੇ ਵਿੱਚ ਸੰਖਿਆ ਹੈ ਪਰ ਸਤ ਸੰਗਤ ਦੇ ਵਿੱਚ ਆ ਕੇ ਉਹ ਬੈਠਦੇ ਨੇ ਉਹ ਨਾਮ ਜਪਦੇ ਨੇ ਜਿਨ੍ਹਾਂ ਦੇ ਭਾਗ ਪੂਰਨ ਜਿਨ੍ਹਾਂ ਦੇ ਭਾਗ ਜਿਹੜੇ ਸੁਲੱਖਣੇ ਹੁੰਦੇ ਹਨ। ਵਡਭਾਗੀ ਹਰ ਸੰਗਤ ਪਾਵੈ ਭਾਗਹੀਣ ਭਰਮ ਚੋਟਾਂ ਖਾਵੈ। ਇਹ ਵੱਡੇ ਭਾਗਾਂ ਦੀਆਂ ਨਿਸ਼ਾਨੀਆਂ ਨੇ ਜਿਹੜੇ ਸਤਿਗੁਰੂ ਜੀ ਦੀ ਪਾਵਨ ਬਾਰਗਾਹ ਦੇ ਅੰਦਰ ਜੁੜ ਕੇ ਬੈਠਦੇ ਹਨ ਤੇ ਜਿਹੜੇ ਮਨਮੁੱਖ ਪੁਰਸ਼ ਹੁੰਦੇ ਨੇ ਉਹ ਦਰ ਦਰ ਦੀਆਂ ਚੋਟਾਂ ਖਾਂਦੇ ਹਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹੇ ਭਾਈ ਇਹ ਚੰਗੇ ਭਾਗ ਮਨੁੱਖ ਸਿੱਖਾਂ ਦੇ ਹਨ ਜਿਹੜੇ ਸਤਸੰਗ ਵਿੱਚ ਆ ਕੇ ਜੁੜ ਕੇ ਕੀਰਤਨ ਨੂੰ ਕਥਾ ਨੂੰ ਸਰਵਣ ਕਰਦੇ ਨੇ। ਸ਼ਸਤਰਾਂ ਦੇ ਅੰਦਰ ਵੀ ਬਚਨ ਆਉਂਦੇ ਨੇ ਕਾਮ ਧੀਨ ਅਰ ਕਲਪ ਤਰ ਜੋ ਸੇਵਤ ਫਲ ਤੋਹੇ ਸਤ ਸੰਗਤ ਛਣ ਏਕ ਮੈਂ ਪ੍ਰਾਣੀ ਪਾਵੈ ਸੋਏ। ਭਾਈ ਜਿਹੜੇ ਪੁਰਾਣੇ ਸਮੇਂ ਵਿੱਚ ਰਿਖੀ ਮੁਨੀ ਤਪੱਸਵੀ ਲੋਕ ਜੰਗਲਾਂ ਦੇ ਵਿੱਚ ਜਾ ਕੇ ਬਹੁਤ ਤਪੱਸਿਆ ਕਰਦੇ ਸਨ ਤੇ ਉਹਨਾਂ ਦੇ ਮਨ ਦੇ ਵਿੱਚ ਵਿਚਾਰ ਹੁੰਦੀ ਸੀ ਸਾਨੂੰ ਕਲਪ ਬ੍ਰਸ਼ ਦੀ ਪ੍ਰਾਪਤੀ ਹੋ ਜਾਵੇ ਕਾਮ ਧੀਣ ਦੀ ਪ੍ਰਾਪਤੀ ਹੋ ਜਾਵੇ। ਜਦੋਂ ਦੇਵਤਿਆਂ ਤੇ ਦੈਂਤਾਂ ਨੇ ਸਮੁੰਦਰ ਰੜਕਿਆ 14 ਰਤਨ ਨਿਕਲੇ ਉਹ 14 ਰਤਨਾਂ ਦੀ ਭਾਲ ਦੇ ਵਿੱਚ ਜੰਗਲਾਂ ਵਿੱਚ ਜਾ ਕੇ ਉਹਨਾਂ ਨੇ ਬੜੀ ਤਪੱਸਿਆ ਕੀਤੀ ਪਰ ਖਾਲਸਾ ਜੀ ਇਹ ਨਹੀਂ ਪਤਾ ਵੀ ਜਿਹੜੇ ਜੰਗਲਾਂ ਵਿੱਚ ਜਾ ਕੇ ਕਈ ਕਈ ਆਪਣੀਆਂ ਉਮਰਾਂ ਬਤੀਤ ਕਰਕੇ ਤਪੱਸਿਆ ਕਰਦੇ ਹਨ ਉਹਦੇ ਤੋਂ ਸ਼ਸਤਰਾਂ 'ਚ ਲਿਖਿਆ ਬਿਹਤਰ ਹੈ ਕਿ ਸਤ ਸੰਗਤ ਦੇ ਵਿੱਚ ਆ ਕੇ ਉਹ ਵਸਤੂਆਂ ਪ੍ਰਾਪਤ ਹੋ ਜਾਂਦੀਆਂ ਨੇ। ਸਤ ਸੰਗਤ ਦੀ ਜਿਹੜੀ ਮਾਨਤਾ ਹੈ ਉਹ ਕੋਈ ਜੰਗਲਾਂ ਵਿੱਚ ਰਿਖੀਆਂ ਮੁੰਨੀਆਂ ਦੀ ਤਪੱਸਿਆ ਕਰਨ ਤੋਂ ਵੀ ਵੱਡੀ ਹੈ। ਜਿਹੜੇ ਸਤ ਸੰਗਤ ਦੇ ਵਿੱਚ ਆ ਕੇ ਰੱਬ ਦਾ ਨਾਮ ਜਪਦੇ ਨੇ ਤਾਂਹੀਓ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਭਾਈ ਸਤ ਸੰਗਤ ਕਰਨੀ ਬੜੀ ਜ਼ਰੂਰੀ ਹੈ। ਆਓ ਖਾਲਸਾ ਜੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਅੱਜ ਪਾਵਨ ਮੁੱਖ ਵਾਕ ਆਇਆ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਅਚੱਲ ਬਟਾਲੇ ਦੀ ਧਰਤੀ 'ਤੇ ਪਹੁੰਚੇ ਹਨ। ਯੋਗੀਆਂ ਦੇ ਨਾਲ ਇੱਥੇ ਉਹਨਾਂ ਦੀ ਇੱਕ ਜਿਹੜੀ ਹੈ ਸਿੱਧ ਗੋਸ਼ਟ ਹੁੰਦੀ ਹੈ ਉਹਨਾਂ ਦੇ ਨਾਲ ਵਿਚਾਰ ਹੁੰਦੀ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਦੋਂ ਅਚੱਲ ਬਟਾਲੇ ਦੀ ਧਰਤੀ 'ਤੇ ਪਹੁੰਚੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਆਪਣੀ ਬਾਣੀ ਦੇ ਵਿੱਚ ਇਹ ਪਾਵਨ ਸ਼ਬਦ ਦਰਜ ਕੀਤੇ ਨੇ। ਮੇਲਾ ਸੁਣ ਸ਼ਿਵਰਾਤ ਦਾ ਬਾਬਾ ਚੱਲ ਬਟਾਲੇ ਆਈ ਦਰਸ਼ਨ ਦੇਖਣ ਕਾਰਨੇ ਸਗਲੀ ਉਲਟ ਪਈ ਲੋਕਾਈ। ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਜਿੰਨੇ ਵੀ ਸ਼ਿਵਰਾਤਰੀ ਦੇ ਮੇਲੇ ਤੇ ਯੋਗੀ ਆਏ ਸਨ ਹੋਰ ਲੋਕ ਆਏ ਸਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਸੈਲਾਬ ਆ ਗਿਆ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਉਮੜ ਆਏ ਹਨ। ਜਦੋਂ ਯੋਗੀਆਂ ਨੂੰ ਪਤਾ ਲੱਗਾ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਆਏ ਹਨ
ਜੋਗੀ ਆ ਕੇ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਕੋਲੇ ਬੈਠ ਗਏ ਹਨ ਤੇ ਮਹਾਰਾਜ ਜੀ ਦੇ ਕੋਲੇ ਕੋਈ ਪ੍ਰਸ਼ਨ ਕਰਨ ਲੱਗ ਪਏ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਕਹਿਣ ਲੱਗੇ, ਮਹਾਰਾਜ ਜੀ ਅਸੀਂ ਨੌ ਖੰਡਾਂ ਦੇ ਵਿੱਚੋਂ ਆਏ ਹਾਂ, ਅਸੀਂ ਮਾਨ ਸਰੋਵਰ ਦੇ ਵਿੱਚੋਂ ਆਏ ਹਾਂ, ਮਾਨ ਸਰੋਵਰ ਦੇ ਵਿੱਚ ਬੜੇ ਹੀਰੇ ਜਵਾਹਰ ਆਤ ਹਨ, ਮਨ ਭਾਉਂਦੇ ਜਿਹੜੇ ਪਦਾਰਥ ਹਨ ਉਹ ਪ੍ਰਾਪਤ ਕਰ ਲਈ ਦੇ ਹਨ। ਗੁਰੂ ਨਾਨਕ ਦੇਵ ਮਹਾਰਾਜ ਜੀ ਆਪ ਜੀ ਕਦੇ ਮਾਨ ਸਰੋਵਰ ਤੇ ਨਹੀਂ ਗਏ, ਇਹ ਸਿੱਧਾ ਨੇ ਪ੍ਰਸ਼ਨ ਕੀਤਾ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਕਹਿੰਦੇ, ਸਿੱਧੋ ਮਾਨ ਸਰੋਵਰ ਦੇ ਵਿੱਚ ਕੀ ਹੈ? ਸਿੱਧ ਕਹਿੰਦੇ, ਮਹਾਰਾਜ ਬਹੁਤ ਉੱਥੇ ਹੰਸ ਰਹਿੰਦੇ ਹਨ, ਹੰਸ ਜਿਹੜੇ ਨੇ ਉਹ ਮੋਤੀ ਚੁਗਦੇ ਹਨ, ਕਿਉਂਕਿ ਹੰਸਾਂ ਦਾ ਜਿਹੜਾ ਖਾਣਾ ਹੈ ਉਹ ਮੋਤੀਆਂ ਦੀ ਜਿਹੜੀ ਭਾਲ ਦੇ ਵਿੱਚ ਹੀ ਗੁਜ਼ਾਰਦੇ ਹਨ। ਹਜ਼ੂਰ ਜੀ ਦੇ ਬਚਨ ਆਉਂਦੇ ਹਨ, ਹੰਸਾ ਹੀਰਾ ਮੋਤੀ ਚੁਗਣਾ, ਬੱਗ ਡੱਡਾ ਭਾਲਣ ਜਾਵੇ। ਭਾਈ ਜਿਹੜਾ ਹੰਸਾਂ ਦੀ ਖੁਰਾਕ ਉਹ ਮੋਤੀ ਹੈ, ਜਿਹੜੇ ਬਗਲੇ ਹਨ ਉਹ ਡੱਡੀਆਂ ਤੇ ਮੱਛੀਆਂ ਨੂੰ ਭਾਲਦੇ ਫਿਰਦੇ ਹਨ। ਤੇ ਮਹਾਂਪੁਰਖਾਂ ਨੇ ਇਹਦੇ ਅੰਤਰੀਪ ਅਰਥ ਇਹ ਕੀਤੇ ਹਨ ਕਿ ਜਿਹੜੇ ਸੰਤ ਮਹਾਂਪੁਰਖ ਹਨ ਉਹ ਹੰਸਾਂ ਦੀ ਨਿਆਈ ਹੈ, ਉਹਨਾਂ ਨੇ ਵਿਰਾਗ ਵਿਵੇਕ ਤੇ ਖੱਟ ਸੰਪਤੀ ਮਮੋਕਸ਼ ਇੱਛਾ ਇਹੋ ਜਿਹੜੇ ਸਭ ਗੁਣ ਹਨ ਉਹਨਾਂ ਦੀ ਭਾਲ ਦੇ ਵਿੱਚ ਇਹੋ ਜਿਹੇ ਮੋਤੀ ਜਿਹੜੇ ਸੰਤ ਰੂਪ ਹੰਸ ਨੇ ਉਹ ਚੁਗਦੇ ਹਨ। ਜਿਹੜੇ ਮਨੁੱਖ ਮਨਮੁੱਖ ਪੁਰਸ਼ ਨੇ, ਪਾਮਰ ਪੁਰਸ਼ ਹਨ ਤੇ ਉਹ ਬਗਲਿਆਂ ਦੀ ਨਿਆਈ ਨੇ, ਉਹ ਕਸੰਗਤ ਵਿੱਚ ਜਾ ਕੇ ਉਹ ਡੱਡੀਆਂ ਮੱਛੀਆਂ ਨਿੰਦਿਆ ਚੁਗਲੀ ਨੂੰ ਭਾਲ ਕਰਦੇ ਹਨ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਸਿੱਧਾਂ ਨੂੰ ਕਹਿਣ ਲੱਗੇ, ਸਿੱਧੋ ਸਾਡਾ ਤਾਂ ਇੱਕ ਹੀ ਮਾਨ ਸਰੋਵਰ ਹੈ। ਸਿੱਧ ਕਹਿੰਦੇ, ਮਹਾਰਾਜ ਜੀ ਤੁਹਾਡਾ ਕਿਹੜਾ ਮਾਨ ਸਰੋਵਰ ਹੈ? ਮਹਾਰਾਜ ਜੀ ਕਹਿੰਦੇ, ਕਾਲ ਪੁਰਖ ਪਰਮੇਸ਼ਰ ਰੂਪ ਮਾਨ ਸਰੋਵਰ ਹੈ, ਗੁਰੂ ਰੂਪ ਮਾਨ ਸਰੋਵਰ ਹੈ ਤੇ ਗੁਰੂ ਰੂਪੀ ਮਾਨ ਸਰੋਵਰ ਦੇ ਵਿੱਚੋਂ ਸੰਤ ਰੂਪ ਜਿਹੜੇ ਹੰਸ ਹਨ ਉਹ ਵਿਰਾਗ ਵਿਵੇਕ ਖੱਟ ਸੰਮਤੀ ਮਮੋਕਸ਼ਾ ਜਿਹੜੇ ਸਭ ਗੁਣ ਰੂਪੀ ਮੋਤੀ ਹਨ ਉਹ ਚੁਗਦੇ ਹਨ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਇੱਥੇ ਬਾਬੇ ਇਸ ਧਰਤੀ ਤੇ ਅਚਲ ਬਟਾਲੇ ਦੀ ਧਰਤੀ ਤੇ ਮਹਾਰਾਜ ਜੀ ਸਿੱਧਾਂ ਨੂੰ ਉਪਦੇਸ਼ ਦੇ ਰਹੇ ਹਨ ਇਸ ਪਾਵਨ ਮੁੱਖ ਵਾਕ ਦੇ ਅੰਦਰ। ਆਓ ਖਾਲਸਾ ਜੀ, ਮਨ ਦੀ ਇਕਾਗਰਤਾ ਦੇ ਦੁਆਰਾ ਅਸੀਂ ਸਰਵਣ ਕਰੀਏ। ਜਿੰਨੀਆਂ ਸਭ ਸੰਗਤਾਂ ਸਤਿਗੁਰੂ ਜੀ ਦੀ ਪਾਵਨ ਬਾਰਗਾਹ ਦੇ ਅੰਦਰ ਜੁੜ ਕੇ ਬੈਠੀਆਂ ਹਨ

ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਇਹ ਪਾਵਨ ਸ਼ਬਦ ਹੈ। ਦੂਸਰੇ ਸੁਰ ਤਾਲ ਅੰਦਰ ਗਾਉਣ ਦਾ ਮਹਾਰਾਜ ਜੀ ਦਾ ਹੁਕਮ ਹੋਇਆ ਹੈ। ਅਸ਼ਟਪਦੀਆਂ ਅੱਠਾਂ ਪਦਿਆਂ ਵਾਲਾ ਇਹ ਸ਼ਬਦ ਹੈ। ਜਿਵੇਂ ਗੁਰਬਾਣੀ ਦੇ ਵਿੱਚ ਚੌ ਪਦੇ ਆਉਂਦੇ ਨੇ, ਤ੍ਰੈ ਪਦੇ ਆਉਂਦੇ ਨੇ, ਦੋ ਪਦੇ ਆਉਂਦੇ ਹਨ। ਇਸ ਤੋਂ ਭਾਵ ਹੁੰਦਾ ਹੈ ਕਿ

0: ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਤਾਏ ਸਿੱਧਾਂ ਨੇ ਪ੍ਰਸ਼ਨ ਕੀਤਾ, ਮਹਾਰਾਜ ਜੀ ਤੁਹਾਡਾ ਕਿਹੜਾ ਮਾਨ ਸਰੋਵਰ ਹੈ ਤੇ ਹੰਸ ਕਿਹੜੇ ਹਨ? ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਗੁਰ ਸਾਗਰ। ਮਹਾਰਾਜ ਜੀ ਕਹਿੰਦੇ ਗੁਰੂ ਅਕਾਲ ਪੁਰਖ ਪਰਮੇਸ਼ਰ ਰੂਪ ਸਾਡਾ ਸਾਗਰ ਹੈ, ਉਹੀ ਸਾਡਾ ਮਾਨ ਸਰੋਵਰ ਹੈ ਤੇ ਉਸ ਮਾਨ ਸਰੋਵਰ ਦੇ ਅੰਦਰ ਰਤਨੀ ਭਾਰ ਪੂਰੇ, ਜਿਹੜੇ ਰਤਨ ਹਨ ਹੀਰੇ ਜਵਾਹਰ ਆਤਕੀ ਹੈ, ਵਿਰਾਗ ਧਾਰਨ ਕਰਨਾ, ਗਿਆਨ ਹੋਣਾ, ਖੱਟ ਸੰਪਤੀ ਹੋਣੀ, ਮਮੋਹਕ ਇੱਛਾ ਹੋਣੀ। ਕਹਿਣ ਲੱਗੇ ਜਿਹੜੇ ਇਹ ਚੰਗੇ ਗੁਣ ਹਨ, ਇਹ ਰਤਨਾਂ ਦੀ ਨਿਆਈ ਜਿਹੜੇ ਨੇ ਭਰਪੂਰੇ ਲਭਾ ਲਭ ਭਰੇ ਹੋਏ ਹਨ। ਵੈਸੇ ਜਿਹੜੇ ਚੰਗੇ ਗੁਣ ਸ਼ੁਭ ਗੁਣ ਹੁੰਦੇ ਹਨ ਸ਼ਾਸਤਰਾਂ ਦੇ ਅੰਦਰ, ਇਸ ਜੀਵ ਜਿਹੜੇ ਧਰਮੀ ਨੇ ਨਾਮ ਜਪਣ ਵਾਲੇ ਨੇ ਉਹਨਾਂ ਦੇ 10 ਗੁਣ ਵਰਣਨ ਕੀਤੇ ਨੇ ਵਿਦਵਾਨਾਂ ਨੇ। ਉਹ ਕਹਿੰਦੇ ਖਿਮਾ ਅਹਿੰਸਾ ਦਇਆ ਮਿਰਧ ਸਤ ਬਚਨ ਤਪ ਜਾਣ ਸੀਲ ਸੋਚ ਤ੍ਰਿਸ਼ਨਾ ਬਿਨਾਂ ਧਰਮ ਲਿੰਗ ਦੱਸ ਜਾਣ। ਇਹ ਭਾਈ ਧਰਮ ਦੇ 10 ਚਿੰਨ ਮੰਨੇ ਜਾਂਦੇ ਨੇ। ਮਨੁੱਖ ਦੇ ਅੰਦਰ ਖਿਮਾ ਹੋਣੀ, ਮਨੁੱਖ ਹਿੰਸਾਵਾਦੀ ਨਾ ਹੋਣਾ ਪਿਆ, ਕਿਸੇ ਨੂੰ ਮਾਰਨ ਘਾਤ ਨਾ ਕਰਨਾ, ਇਸੇ ਪ੍ਰਕਾਰ ਮਨੁੱਖ ਦੇ ਅੰਦਰ ਸਹਿਣਸ਼ੀਲਤਾ ਹੋਣੀ, ਬੰਦਗੀ ਹੋਣੀ, ਧੀਰਜ ਹੋਣਾ, ਨਿਮਰਤਾ ਹੋਣੀ, ਇਹ ਜਿੰਨੇ ਵੀ ਇਤਿਹਾਦਿਕ ਗੁਣ ਹਨ ਇਹ ਹੀਰਿਆਂ ਤੋਂ ਘੱਟ ਨਹੀਂ ਗੇ, ਇਹ ਭਾਈ ਰਤਨਾਂ ਤੋਂ ਘੱਟ ਨਹੀਂ ਗੇ। ਬਾਹਰਲੀ ਰਤਨ ਜਿਹੜੇ ਬਾਹਰਲੀ ਪਦਾਰਥ ਹੀਰੇ ਹੁੰਦੇ ਨੇ ਇਹ ਤਾਂ ਪੱਥਰਾਂ ਦੀ ਨਿਆਈ ਨੇ, ਪਰ ਜਿਹੜੇ ਚੰਗੇ ਗੁਣ ਹਨ, ਚੰਗੇ ਗੁਣ ਇਹ ਮਨੁੱਖ ਨੂੰ ਮਹਾਂਪੁਰਖ ਬਣਾ ਦਿੰਦੇ ਹਨ, ਸੰਤ ਬਣਾ ਦਿੰਦੇ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਭਾਈ ਜਿਹੜੇ ਚੰਗੇ ਸ਼ੁਭ ਗੁਣ ਹਨ ਇਹੀ ਰਤਨਾਂ ਦੀ ਨਿਆਈ ਭਰ ਪੂਰੇ ਲਭਾ ਲਭ ਭਰੇ ਹੋਏ ਹਨ।
1: ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ।
0: ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਫਿਰ ਸਿੱਧਾਂ ਨੇ ਪ੍ਰਸ਼ਨ ਕੀਤਾ, ਮਹਾਰਾਜ ਜੀ ਫਿਰ ਜਿਹੜਾ ਅਕਾਲ ਪੁਰਖ ਪਰਮੇਸ਼ਰ ਮਾਨ ਸਰੋਵਰ ਹੈ ਤੇ ਉਸ ਅਕਾਲ ਪੁਰਖ ਪਰਮੇਸ਼ਰ ਦੇ ਮਾਨ ਸਰੋਵਰ ਦੇ ਵਿੱਚ ਵਿਰਾਗ ਵਿਵੇਕ ਖੱਟ ਸੰਮਤੀ ਮਮੋਹਕ ਇੱਛਾ ਇਹ ਜਿਹੜੇ ਹੀਰਿਆਂ ਦੀ ਨਿਆਈ ਹਨ ਇਹਨਾਂ ਨੂੰ ਕੌਣ ਚੁਗਦੇ ਨੇ, ਕਿਹੜੇ ਹੰਸ ਹਨ? ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਉੱਤਰ ਦਿੰਦੇ ਹਨ ਸਿੱਧਾਂ ਦੇ ਤਾਈ। ਮਹਾਰਾਜ ਜੀ ਕਹਿੰਦੇ ਜਿਹੜੇ ਸੰਤ ਮਹਾਂਪੁਰਖ ਨੇ, ਨਾਮ ਜਪਣ ਵਾਲੇ ਅਭਿਆਸੀ ਹੈ। ਸੰਤ ਕੀ ਹੁੰਦਾ ਏ? ਜਿਨ੍ਹਾਂ ਦੀ ਬਾਬਤ ਗੁਰਬਾਣੀ ਕਹਿੰਦੀ ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧੰਨ ਸਸੇਈ ਨਾਨਕ ਪੂਰਨ ਸੋਈ ਸੰਤ। ਭਾਈ ਜਿਹੜੇ ਸਵਾਸ ਸਵਾਸ ਰੱਬ ਦਾ ਨਾਮ ਜਪਦੇ ਹੋਣ, ਗਰਾਸ ਤੋਂ ਭਾਵਨ ਦਾ ਪ੍ਰਸ਼ਾਦਾ ਛੱਕਦੇ ਹੋਏ ਵੀ ਰੱਬ ਦਾ ਨਾਮ ਜਪਦੇ ਰਹਿਣ, ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਪਰਿਪੂਰਨ ਵਸਿਆ ਹੋਵੇ ਉਹ ਪੂਰਨ ਸੰਤ ਹਨ। ਤੇ ਜਿਹੜੇ ਇਹੋ ਜਿਹੇ ਸੰਤ ਨੇ ਉਹ ਜਨਮ ਤੇ ਮਰਨ ਤੋਂ ਰਹਿਤ ਹੁੰਦੇ ਨੇ। ਹਜ਼ੂਰ ਜੀ ਕਹਿੰਦੇ ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਮਿਲਾਏ। ਇਹੋ ਜਿਹੇ ਮਹਾਂਪੁਰਖ ਜਨਮ ਤੇ ਮਰਨ ਤੋਂ ਰਹਿਤ ਹੁੰਦੇ ਨੇ, ਉਹ ਕੇਵਲ ਪਰ ਉਪਕਾਰ ਕਰਨ ਵਾਸਤੇ ਆਉਂਦੇ ਹਨ, ਜੀਵਾਂ ਦੇ ਉੱਪਰ ਪਰ ਉਪਕਾਰ ਕਰਕੇ ਫਿਰ ਪਰਮਾਤਮਾ ਦੇ ਵਿੱਚ ਸਮਾ ਜਾਂਦੇ ਨੇ। ਸਿੱਧਾਂ ਨੇ ਜਦੋਂ ਪ੍ਰਸ਼ਨ ਕੀਤਾ ਮਹਾਰਾਜ ਜੀ ਫਿਰ ਕਾਲ ਪੁਰਖ ਪਰਮੇਸ਼ਰ ਦੇ ਮਾਨ ਸਰੋਵਰ ਦੇ ਉੱਪਰ ਕਿਹੜੇ ਹੰਸ ਜਿਹੜੇ ਹੀਰੇ ਮੋਤੀ ਚੁਗਦੇ ਨੇ, ਸਤਿਗੁਰੂ ਜੀ ਕਹਿੰਦੇ ਜਿਹੜੇ ਸੰਤ ਮਹਾਂਪੁਰਖ ਰੂਪ ਜਿਹੜੇ ਹੰਸ ਹਨ ਉਹ ਅੰਮ੍ਰਿਤ ਪਰਮਾਤਮਾ ਪਰਮੇਸ਼ਰ ਦਾ ਜਿਹੜਾ ਬ੍ਰਹਮ ਗਿਆਨ ਰੂਪੀ ਜਿਹੜਾ ਨਾਮ ਰੂਪੀ ਜਿਹੜੇ ਪਰਮੇਸ਼ਰ ਦੇ ਹੀਰੇ ਹਨ ਰਤਨ ਹਨ ਉਹ ਚੁਗੇ ਚੁਗਦੇ ਹਨ, ਨਹੀਂ ਦੂਰੇ। ਕਦੇ ਵੀ ਉਹ ਕਾਲ ਪੁਰਖ ਪਰਮੇਸ਼ਰ ਦੇ ਮਾਨ ਸਰੋਵਰ ਤੋਂ ਦੂਰੇ ਦੂਰ ਨਹੀਂ ਜਾਂਦੇ ਜੀ, ਭਾਵ ਕੇ ਨਜ਼ਦੀਕ ਹੀ ਰਹਿੰਦੇ ਹਨ ਵਾਹਿਗੁਰੂ ਪਰਮੇਸ਼ਰ ਦੇ ਸੰਤ ਜਨ।
1: ਹਰ ਰਸ ਚੋਗ ਚੁਗ ਹੈ ਪ੍ਰਭ ਭਾਵ।
0: ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਸਿੱਧਾਂ ਨੂੰ ਉਪਦੇਸ਼ ਦਿੰਦੇ ਨੇ ਜਿਹੜੇ ਹਰੀ ਹਰੀ ਪਰਮਾਤਮਾ ਕਾਲ ਪੁਰਖ ਹੈ, ਰਸ ਤੋਂ ਭਾਵ ਜਿਹੜਾ ਉਹ ਪਰਮਾਤਮਾ ਦਾ ਪ੍ਰੇਮ ਹੈ, ਉਹ ਕਾਲ ਪੁਰਖ ਪਰਮੇਸ਼ਰ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਜਿਹੜੇ ਉਹ ਚੋਗ ਸੰਤ ਜਨ ਚੁਗੇ ਚੁਗਦੇ ਹਨ ਤੇ ਜਿਹੜੇ ਨਾਮ ਰੂਪੀ ਪਰਮੇਸ਼ਰ ਦੇ ਹੀਰੇ ਮੋਤੀਆਂ ਨੂੰ ਸੰਤ ਹੰਸ ਹੋ ਕੇ ਚੁਗਦੇ ਨੇ ਉਹ ਪਰਮੇਸ਼ਰ ਨੂੰ ਭਾਵੇ ਭਾ ਜਾਂਦੇ ਹਨ, ਉਹ ਸੰਤ ਪਰਮਾਤਮਾ ਨੂੰ ਜਿਹੜੇ ਪ੍ਰਵਾਨਨੀਕ ਹੋ

0: ਬਾਲ ਪੁਰਖ ਪਰਮੇਸ਼ਰ ਮਾਨ ਸਰੋਵਰ ਦੀ ਰੂਪ ਦੇ ਅੰਦਰ ਜਿਹੜੇ ਮਹਾਂਪੁਰਖ ਰੂਪੀ ਹੰਸ ਹਨ, ਤਤ ਬੇਤੇ ਹਨ, ਉਹ ਜਦੋਂ ਵਿਰਾਗ ਵਿਵੇਕ ਖੱਟ ਸੰਮਤੀ ਮਮੋਕ ਇੱਛਾ ਨਾਮ ਰੂਪੀ ਜਿਹੜੇ ਰਤਨਾਂ ਨੂੰ ਚੁਗੇ ਚੁਗਦੇ ਨੇ ਤੇ ਪ੍ਰਾਣਾ ਤੋਂ ਪਤੀ ਜੋ ਪਰਮਾਤਮਾ ਹੈ ਆਪਣੇ ਹਿਰਦੇ ਦੇ ਵਿੱਚ ਪਾਵੇ ਪਾ ਲੈਂਦੇ ਹਨ।
1: ਕਿਆ ਬਾਗ ਬਾਪੋੜਾ ਛੱਪੜੀ ਨਾਏ।
0: ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਸਿੱਧੂ, ਕਹਿੰਦੇ ਜਿਹੜਾ ਬਗਲਾ ਹੈ ਬੱਪੜਾ ਨਾਮ ਹੁੰਦਾ ਵਿਚਾਰੇ ਦਾ, ਜਿਹੜਾ ਬਗਲਾ ਵਿਚਾਰਾ ਹੈ ਉਹ ਛੱਪੜੀ ਦੇ ਵਿੱਚ ਨਹਾ ਕੇ ਕੀ ਕਰੇਗਾ। ਛੱਪੜੀ ਦੇ ਵਿੱਚ ਕੀ ਹੁੰਦਾ, ਛੱਪੜ ਵਿੱਚ ਕੀ ਹੁੰਦਾ, ਆਖਰ ਮੈਲ ਹੁੰਦੀ ਹੈ, ਮਿੱਟੀ ਹੁੰਦੀ ਹੈ। ਕਹਿੰਦੇ ਜਿਹੜਾ ਬਗਲਾ ਵਿਚਾਰਾ ਹੈ ਉਹ ਛੱਪੜੀ ਦੇ ਵਿੱਚ ਨਹਾ ਕੇ ਕੀ ਕਰੇਗਾ। ਜਿਹੜਾ ਮਨਮੁੱਖ ਪਾਮਰ ਪੁਰਸ਼ ਹੈ, ਜਿਹੜਾ ਜਾ ਕਰਕੇ ਕੋਈ ਸੰਗਤ ਰੂਪੀ ਛੱਪੜੀ ਦੇ ਵਿੱਚ ਨਹਾ ਕੇ ਕੀ ਕਰੇਗਾ ਜੀ।
1: ਕੀਚੜ ਡੂਬੈ ਮੈਲ ਨਾ ਜਾਏ।
0: ਛੱਪੜੀ ਦੇ ਵਿੱਚੋਂ ਇੱਕ ਸੰਗਤ ਰੂਪੀ ਛੱਪੜੀ ਦੇ ਵਿੱਚ ਜਾ ਕੇ ਚਿੱਕੜ ਦੇ ਵਿੱਚ ਡੁੱਬੇ ਡੁੱਬ ਜਾਵੇਗਾ ਤੇ ਉਹਦੇ ਅੰਦਰੋਂ ਜਿਹੜੀ ਮੈਲ ਹੈ, ਮੈਲ ਦੀ ਨਿਵਰਤੀ ਨਹੀਂ ਹੋਵੇਗੀ ਮਨਮੁੱਖ ਪਾਮਰ ਪੁਰਸ਼ ਦੇ ਅੰਦਰੋਂ।
1: ਰਹਾਓ,
0: ਵਿਸ਼ਰਾਮ ਦੇ ਕੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਅੱਗੇ ਸਿੱਧਾ ਨੂੰ ਉਪਦੇਸ਼ ਦਿੰਦੇ ਹਨ।
1: ਰੱਖ ਰੱਖ ਚਰਨ ਧਰੇ ਵਿਚਾਰੀ।
0: ਧੰਨ ਸਤਿਗੁਰੂ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਸਿੱਧੋ, ਜਿਵੇਂ ਇੱਕ ਹੰਸ ਮਾਨ ਸਰੋਵਰ ਤੇ ਆਪਣੇ ਪੈਰਾਂ ਨੂੰ, ਆਪਣੇ ਚਰਨਾਂ ਨੂੰ, ਆਪਣੇ ਪੈਰਾਂ ਨੂੰ ਕਹਿੰਦੇ ਰੋਕ ਰੋਕ ਕੇ ਰੱਖਦਾ ਹੈ, ਵਿਚਾਰ ਧਾਰ ਕੇ ਰੱਖਦਾ ਹੈ, ਕਿਤੇ ਮੈਂ ਛੱਪੜ ਦੇ ਵੱਲ ਨਾ ਚਲੇ ਜਾਵਾਂ। ਕਹਿੰਦੇ ਇਸੇ ਤਰ੍ਹਾਂ ਜਿਹੜੇ ਮਹਾਂਪੁਰਖ ਰੂਪੀ ਹੰਸ ਹਨ, ਉਹ ਵੀ ਆਪਣੇ ਜਿਹੜੇ ਮਨ ਤੇ ਬੁੱਧ ਦੋ ਪੈਰ ਹਨ, ਉਹਨਾਂ ਨੂੰ ਰੋਕ ਰੋਕ ਕੇ ਰੱਖਦੇ ਨੇ, ਕਿਤੇ ਇੱਕ ਸੰਗਤ ਰੂਪੀ ਛੱਪੜੀ ਦੇ ਵਿੱਚ ਨਾ ਚਲੇ ਜਾਣ, ਕਿਤੇ ਵਿਕਾਰਾਂ ਰੂਪੀ ਛੱਪੜੀ ਦੇ ਵਿੱਚ ਨਾ ਚਲੇ ਜਾਣ। ਇਸ ਤਰ੍ਹਾਂ ਵਿਚਾਰ ਕਰਕੇ ਜਿਹੜੇ ਮਹਾਂਪੁਰਖ ਰੂਪੀ ਹੰਸ ਹਨ, ਆਪਣੇ ਮਨ ਤੇ ਬੁੱਧ ਰੂਪੀ ਜਿਹੜੇ ਦੋ ਪੈਰ ਹਨ, ਉਹਨਾਂ ਨੂੰ ਬੋਚ ਬੋਚ ਕੇ ਵਿਚਾਰ ਵਿਚਾਰ ਕੇ ਰੱਖਦੇ ਹਨ।
1: ਦੁਬਿਧਾ ਛੋੜ ਭਏ ਨਿਰੰਕਾਰੀ।
0: ਜਿਹੜੇ ਮਹਾਂਪੁਰਖ ਰੂਪੀ ਹੰਸ ਹਨ, ਉਹਨਾਂ ਦੇ ਅੰਦਰੋਂ ਦੁਬਿਧਾ, ਦੋ ਵਿਧਾ, ਜਿੱਥੇ ਦੋ ਰਸਤੇ ਪੈਦਾ ਹੋ ਜਾਣ, ਉਹਨੂੰ ਦੁਬਧਾ ਆਖਿਆ ਜਾਂਦਾ ਹੈ। ਭਾਵ ਇੱਕ ਮਨ ਕਹਿੰਦਾ ਮੈਂ ਸਤ ਸੰਗਤ ਵਿੱਚ ਜਾਵਾਂ, ਤੇ ਫਿਰ ਮਨ ਵਿੱਚ ਵਿਚਾਰ ਆ ਜਾਂਦੀ ਕੀ ਲੈਣਾ, ਜਾ ਕੇ ਸਮਾਂ ਬਰਬਾਦ ਹੋਵੇਗਾ, ਨੀਂਦ ਜਿਹੜੀ ਉਹ ਛੁੱਟ ਜਾਵੇਗੀ, ਸੌਂ ਲੈਂਦੇ ਹਾਂ ਝੱਟ, ਉੱਥੇ ਦੁਬਧਾ ਬਣ ਜਾਂਦੀ ਹੈ। ਇੱਕ ਮਨ ਕਹਿੰਦਾ ਕਿ ਮੈਂ ਚਲੇ ਜਾਵਾਂ ਸਤ ਸੰਗਤ ਦੇ ਵਿੱਚ, ਫਿਰ ਮਨ ਦੀ ਵਿਚਾਰ ਆਉਂਦੀ ਕੀ ਲੈਣ ਵਾਸਤੇ ਜਾਣਾ ਹੈ। ਮਹਾਰਾਜ ਜੀ ਕਹਿੰਦੇ ਜਿੱਥੇ ਦੋ ਰਸਤੇ ਪੈਦਾ ਹੋ ਜਾਣ ਉਹ ਦੁਬਧਾ ਹੈ। ਮਹਾਰਾਜ ਜੀ ਕਹਿੰਦੇ ਜਿਹੜੇ ਮਹਾਂਪੁਰਖ ਹੁੰਦੇ ਹਨ, ਉਹਨਾਂ ਦੇ ਅੰਦਰੋਂ ਜਿਹੜੀ ਦੁਬਧਾ ਹੈ ਉਹ ਛੋਟ ਨਾਸ ਹੋ ਜਾਂਦੀ ਹੈ। ਇਸ ਪ੍ਰਕਾਰ ਭਏ ਨਿਰੰਕਾਰੀ, ਨਿਰੰਕਾਰੀ ਜਿਹੜੇ ਆਕਾਰ ਤੋਂ ਰਹਿਤ ਪ੍ਰਮਾਤਮਾ ਹੈ, ਭਏ ਉਹਨਾਂ ਨੂੰ ਪ੍ਰਾਪਤ

0: ਪੁਰਖ ਰੂਪੀ ਹੰਸ ਹਨ ਤੇ ਉਹ ਹਰ ਰਸ ਚਾਖੇ। ਹਰ ਜੋ ਪ੍ਰਮਾਤਮਾ ਵਾਹਿਗੁਰੂ ਹੈ ਉਹਦੇ ਰਸ ਉਹਦੇ ਆਨੰਦ ਦੇ ਵਿੱਚ ਉਹਦੇ ਪ੍ਰੇਮ ਦੇ ਵਿੱਚ ਜਿਨ੍ਹਾਂ ਨੇ ਉਹਦੇ ਰਸ ਨੂੰ ਚਾਖੇ ਚੱਖਣਾ ਕੀਤਾ ਏ ਮੁਕਤ ਪਦਾਰਥ। ਫਿਰ ਭਾਈ ਮਹਾਂਪੁਰਖ ਰੂਪੀ ਹੰਸਾਂ ਨੂੰ ਮੁਕਤੀ ਪ੍ਰਾਪਤ ਹੋ ਗਈ ਹੈ, ਮੋਕਸ਼ ਪ੍ਰਾਪਤ ਹੋ ਜਾਣਾ ਕੀਤੀ ਹੈ।
1: ਆਵਣ ਜਾਣ ਰਹੇ ਗੁਰ ਰਾਖੇ,
0: ਜਿਨ੍ਹਾਂ ਨੂੰ ਗੁਰੂ ਨੇ ਕਾਲ ਪੁਰਖ ਪਰਮੇਸ਼ਰ ਨੇ ਗੁਰ ਰਾਖੇ, ਜਿਨ੍ਹਾਂ ਨੂੰ ਗੁਰੂ ਨੇ ਰੱਖ ਲੈਣਾ ਕੀਤਾ ਹੈ, ਜਿਨ੍ਹਾਂ ਨੇ ਗੁਰੂ ਦੀ ਰੱਖਿਆ, ਗੁਰੂ ਪਰਮੇਸ਼ਰ ਨੇ ਆਪਣੇ ਸਿੱਖਾਂ ਦੀ ਰੱਖਿਆ ਕੀਤੀ ਹੈ, ਮਹਾਂਪੁਰਖ ਰੂਪੀ ਹੰਸਾਂ ਦੀ ਰਾਖੇ ਰੱਖਿਆ ਕੀਤੀ ਹੈ, ਉਹਨਾਂ ਨੂੰ ਆਵਣ ਜਾਣ ਜਨਮ ਮਰਨ ਦੇ ਆਉਣ ਜਾਣ ਦੇ ਗੇੜ ਤੋਂ ਕਾਲ ਪੁਰਖ ਪਰਮੇਸ਼ਰ ਨੇ ਬਚਾ ਲੈਣਾ ਕੀਤਾ ਹੈ।
1: ਸਰਵਰ ਹੰਸਾ ਛੋੜ ਨਾ ਜਾਏ,
0: ਜਿਹੜੇ ਮਹਾਂਪੁਰਖ ਰੂਪੀ ਹੰਸ ਨੇ ਉਹ ਕਾਲ ਪੁਰਖ ਪਰਮੇਸ਼ਰ ਮਾਨ ਸਰੋਵਰ ਨੂੰ ਕਦੇ ਛੱਡ ਕੇ ਨਹੀਂ ਜਾਂਦੇ ਵੇ, ਉਹ ਕਾਲ ਪੁਰਖ ਪਰਮੇਸ਼ਰ ਮਾਨ ਸਰੋਵਰ ਦੇ ਵਿੱਚ ਆ ਕੇ ਹੀ ਤੈਰਦੇ ਹਨ, ਉਥੋਂ ਹੀ ਚੰਗੇ ਗੁਣਾਂ ਦੀ ਭਾਲ ਕਰਦੇ ਹਨ।
1: ਪ੍ਰੇਮ ਭਗਤ ਕਰ ਸਹਿਜ ਸੁਭਾਅ,
0: ਮਹਾਂਪੁਰਖ ਰੂਪੀ ਜਿਹੜੇ ਹੰਸ ਨੇ ਉਹ ਪ੍ਰੇਮਾ ਭਗਤੀ ਕਰਦੇ ਹਨ। ਪ੍ਰੇਮਾ ਭਗਤੀ ਵੈਸੇ ਨੌ ਪ੍ਰਕਾਰ ਦੀ ਭਗਤੀ ਮੰਨੀ ਵਿਦਵਾਨਾਂ ਨੇ, ਸਭ ਤੋਂ ਜਿਹੜੀ ਉੱਤਮ ਭਗਤੀ ਹੁੰਦੀ ਇਹ ਪ੍ਰੇਮਾ ਭਗਤੀ ਹੁੰਦੀ ਹੈ। ਪ੍ਰੇਮ ਦੇ ਵਿੱਚ ਆ ਕੇ ਵਾਹਿਗੁਰੂ ਪਰਮੇਸ਼ਰ ਦਾ ਹਮੇਸ਼ਾ ਜਾਪ ਜਪਣਾ, ਉਹਦਾ ਧਿਆਨ ਧਾਰਨਾ, ਤੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਪ੍ਰੇਮਾ ਭਗਤੀ ਸਭ ਤੋਂ ਉੱਤਮ ਮੰਨੀ ਜਾਂਦੀ ਹੈ। ਪ੍ਰੇਮ ਭਗਤ ਕਰ ਸਹਿਜ ਸਮਾਏ, ਜਿਹੜੇ ਮਹਾਂਪੁਰਖ ਰੂਪੀ ਹੰਸ ਹਨ ਉਹ ਪ੍ਰੇਮਾ ਰੂਪੀ ਭਗਤੀ ਦੇ ਵਿੱਚ ਸਹਿਜ ਸ਼ਾਂਤੀ ਦੇ ਵਿੱਚ ਸਮਾਏ ਸਮਾ ਜਾਂਦੇ ਹਨ।
1: ਸਰਵਰ ਬਹਿ ਹੰਸ ਹੰਸ ਬਹਿ ਸਾਗਰ,
0: ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਉਪਦੇਸ਼ ਦਿੰਦੇ ਹਨ, ਕਹਿੰਦੇ ਸਿੱਧੋ ਜਿਵੇਂ ਮਾਨ ਸਰੋਵਰ ਦੇ ਵਿੱਚ ਹੰਸ ਰਹਿੰਦੇ ਹਨ ਤੇ ਹੰਸਾਂ ਦਾ ਖਾਣਾ ਆਪ ਜੀ ਨੂੰ ਭਲੀ ਪ੍ਰਕਾਰ ਵਿਧਤ ਹੈ, ਕਹਿੰਦੇ ਇਸੇ ਤਰ੍ਹਾਂ ਜਿਵੇਂ ਮਾਨ ਸਰੋਵਰ ਦੇ ਕਿਨਾਰੇ ਤੇ ਮਾਨ ਸਰੋਵਰ ਵਿੱਚ ਹੰਸ ਰਹਿੰਦੇ ਨੇ ਤੇ ਇਸੇ ਤਰ੍ਹਾਂ ਜਿਹੜਾ ਮਾਨ ਸਰੋਵਰ ਹੈ ਤੇ ਉਹ ਹੰਸਾਂ ਦੇ ਵਿੱਚ ਹੈ, ਇਹਨਾਂ ਦੀ ਇਕਜੁੱਟਤਾ ਮਿਲ ਜਾਂਦੀ ਹੈ, ਇਹਨਾਂ ਦਾ ਆਪਸੀ ਮੇਲ ਹੋ ਜਾਂਦਾ ਹੈ। ਜੇ ਮਾਨ ਸਰੋਵਰ ਤੇ ਹੰਸ ਨਾ ਜਾਣ ਫਿਰ ਉਹ ਮਾਨ ਸਰੋਵਰ ਕਾਹਦਾ ਹੈ, ਉਹ ਤਾਂ ਮਾਨ ਸਰੋਵਰ ਰਿਹਾ ਹੀ ਨਾ, ਉਹ ਤਾਂ ਫਿਰ ਛੱਪੜੀ ਵਿੱਚ ਤਬਦੀਲ ਹੋ ਗਿਆ। ਕਹਿੰਦੇ ਮਾਨ ਸਰੋਵਰ ਤੇ ਹੰਸਾਂ ਦਾ ਜਾਣਾ ਲਾਜ਼ਮੀ ਹੈ ਤੇ ਮਾਨ ਸਰੋਵਰ ਅਡੀਕ ਕਰਦਾ ਏ ਮੇਰੇ ਕੋਲੇ ਜਿਹੜੇ ਹੰਸ ਆਉਣ, ਤੇ ਜਿਵੇਂ ਮਾਨ ਸਰੋਵਰ ਦੇ ਕੋਲੇ ਹੰਸ ਜਾਂਦੇ ਹਨ ਤੇ ਉਹ ਹੰਸ ਜਾ ਕੇ ਹੀਰੇ ਮੋਤੀ ਚੁਗਦੇ ਹਨ, ਤਿਵੇਂ ਕਹਿਣ ਲੱਗੇ ਜਿਹੜਾ ਮਾਨ ਸਰੋਵਰ ਹੈ ਉਹ ਹੰਸਾਂ ਦੇ ਵਿੱਚ ਜਿਹੜਾ ਮੇਲ ਜੋਲ ਰੱਖਦਾ ਹੈ, ਇਸੇ ਪ੍ਰਕਾਰ ਜਿਹੜੇ ਮਹਾਂਪੁਰਖ ਰੂਪੀ ਹੰਸ ਹਨ ਅਕਾਲ ਪੁਰਖ ਪਰਮੇਸ਼ਰ ਰੂਪੀ ਮਾਨ ਸਰੋਵਰ ਹੈ, ਕਹਿੰਦੇ ਇਸੇ ਤਰ੍ਹਾਂ ਉਹ ਮਹਾਂਪੁਰਖ ਰੂਪੀ ਹੰਸ ਜਿਹੜੇ ਕਾਲ ਪੁਰਖ ਪਰਮੇਸ਼ਰ ਰੂਪੀ ਮਾਨ ਸਰੋਵਰ ਦੇ ਵਿੱਚ ਭੇਦ ਹੋ ਜਾਂਦੇ ਹਨ।
1: ਅਕਥ ਕਥਾ ਗੁਰ ਬਚਨੀ ਆਦਰ,
0: ਮਹਾਂਪੁਰਖ ਰੂਪੀ ਜਿਹੜੇ ਹੰਸ ਨੇ ਗੁਰੂ ਦੇ ਬਚਨਾਂ ਦਾ ਜਿਨ੍ਹਾਂ ਨੇ ਆਦਰ ਕੀਤਾ, ਗੁਰੂ ਦੇ ਬਚਨਾਂ ਦਾ ਜਿਨ੍ਹਾਂ ਨੇ ਸਤਿਕਾਰ ਕੀਤਾ, ਉਹਨਾਂ ਨੂੰ ਪ੍ਰਾਪਤ ਕੀ ਹੋਇਆ ਹੈ? ਅਕਥ ਕਥਾ, ਉਹਨਾਂ ਨੂੰ ਕਥਨ ਤੋਂ ਰਹਿਤ ਜਿਹੜੀ ਕਥਾ ਪ੍ਰਾਪਤ ਹੋ ਗਈ ਹੈ, ਗੁਰ ਅਮਰਦਾਸ ਕੀ ਅਕਥ ਕਥਾ ਹੈ। ਇਸ ਤਰ੍ਹਾਂ ਜਿਹੜੀ ਕਥਨ ਤੋਂ ਰਹਿਤ ਕਥਿਆ ਹੈ ਉਹ ਪ੍ਰਾਪਤ ਹੋ ਗਈ ਹੈ।
1: ਸੁਨ ਮੰਡਲ ਇੱਕ ਜੋਗੀ ਬੈਸੇ,
0: ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ, ਕਹਿੰਦੇ ਸਿੱਧੋ ਜਿਵੇਂ ਇੱਕ ਸੁੰਡ ਮੰਡਲ ਦੇ ਅੰਦਰ, ਕਹਿੰਦੇ ਸੁਨ ਮੰਡਲ ਤੋਂ ਭਾਵ ਦਸਵੇਂ ਦੁਆਰ ਦੇ ਅੰਦਰ ਇੱਕ ਜੋਗੀ ਬੈਠ ਜਾਣਾ ਕੀਤਾ ਹੈ, ਤੇ ਜੋਗੀ ਜਿਹੜਾ ਹੈ ਉਸਨੇ ਆਪਣੇ ਦਸਮ ਦੁਆਰ ਨੂੰ ਸਵਾਸ ਚੜਾ ਲੈਣੇ ਕੀਤੇ ਹਨ। ਜਿਵੇਂ ਸੰਤੋਖ ਸਰ ਸਰੋਵਰ ਦੀ ਸੇਵਾ ਹੋ ਰਹੀ ਹੈ, ਇੱਥੇ ਵੀ ਸੰਤੋਖੇ ਨਾਮੀ ਜੋਗਾ ਜੋਗੀ ਜਿਹੜਾ ਦਸਮ ਦੁਆਰ ਨੂੰ ਸਵਾਸ ਚੜਾ ਕੇ ਬੈਠਾ ਸੀਗਾ। ਆਪ ਜੀ ਸਾਰੇ ਇਤਿਹਾਸ ਤੋਂ ਜਾਣੂ ਹੋ ਕਿਸ ਤਰ੍ਹਾਂ ਸਿੱਖਾਂ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਤਾਈ ਬੇਨਤੀ ਕੀਤੀ, ਮਹਾਰਾਜ ਇੱਕ ਮੱਠ ਨਿਕਲਿਆ ਹੈ, ਉਹਦੇ ਵਿੱਚ ਇੱਕ ਜੋਗੀ ਹੈ ਜਿਹੜਾ ਜਿਹਦੀ ਆਰਜਾ ਬੜੀ ਲੰਬੀ ਹੈ, ਜਿਹੜਾ ਦਸਮ ਦੁਆਰ ਦੇ ਵਿੱਚ ਆਪਣੇ ਸਵਾਸ ਚੜਾ ਕੇ ਬੈਠਾ ਹੈ। ਮਹਾਰਾਜ ਜੀ ਕਹਿੰਦੇ ਸਿੱਖੋ ਇਹਦੀਆਂ ਤਲੀਆਂ ਦੇ ਉੱਪਰ ਮਾਲਿਸ਼ ਕਰੋ, ਉਹਦੇ ਦਸਮ ਦਵਾਰ ਤੋਂ ਜਿਹੜੇ ਸਵਾਸ ਤਾਰਨਾ ਕੀਤੇ, ਉਸਨੇ ਪਹਿਲਾਂ ਪੁੱਛਿਆ ਸੀ ਕਲਯੁਗ ਦੇ ਵਿੱਚ ਗੁਰੂ ਕੌਣ ਹੈ। ਸਿੱਖਾਂ ਨੇ ਕਿਹਾ ਸੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਗੱਦੀ ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਹਨ। ਇਹ ਸੰਤੋਖਾ ਨਾਮ ਜੋਗੀ ਜਿਹੜਾ ਹੱਸ ਪਿਆ ਤੇ ਸਿੱਖਾਂ ਨੇ ਪੁੱਛਿਆ ਸੀ ਕਾਰਨ ਕੀ, ਕਹਿੰਦਾ ਮਹਾਰਾਜ ਸਿੱਖੋ ਹੁਣ ਮੇਰੀ ਮੋਕਸ਼ ਹੋ ਜਾਵੇਗੀ, ਮੇਰੀ ਮੁਕਤੀ ਹੋ ਜਾਵੇਗੀ, ਕਿਉਂਕਿ ਗੁਰੂ ਨੇ ਹੀ ਮੇਰੀ ਮੁਕਤੀ ਕਰਨੀ ਹੈ। ਇਸ ਤਰ੍ਹਾਂ ਖਾਲਸਾ ਜੀ ਜਿਹੜੇ ਪੁਰਾਣੇ ਜੋਗੀ ਸਨ ਉਹ ਦਸਮ ਦਵਾਰ ਦੇ ਵਿੱਚ ਜਾ ਕਰਕੇ ਆਪਣੇ ਸਵਾਸਾਂ ਨੂੰ ਚੜਾ ਲੈਂਦੇ ਸਨ, ਫਿਰ ਕਈ ਕਈ ਸਾਲ ਹਜ਼ਾਰਾਂ ਸਾਲ ਉਹ ਆਪਣੇ ਸਰੀਰ ਨੂੰ ਰੱਖਦੇ ਸਨ। ਮਹਾਰਾਜ ਪਾਤਸ਼ਾਹ ਜੀ ਨੇ ਕਿਹਾ ਸੀਗਾ ਇਹਦੇ ਨਾਲ ਵੀ ਮੁਕਤੀ ਪ੍ਰਾਪਤ ਨਹੀਂ ਹੁੰਦੀ। ਮਹਾਰਾਜ ਜੀ ਕਹਿੰਦੇ ਕਿਹੋ ਜਿਹਾ ਯੋਗ ਕਮਾਓ। ਇੱਕ ਜੋਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲੇ ਸ੍ਰੀ ਆਨੰਦਪੁਰ ਸਾਹਿਬ ਆਇਆ ਤੇ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆ ਕੇ ਬੈਠ ਗਿਆ। ਮਹਾਰਾਜ ਪਾਤਸ਼ਾਹ ਜੀ ਦੇ ਤਾਂ ਹੀ ਹੋਰ ਬੜੇ ਸਵਾਲ ਜਵਾਬ ਕੀਤੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਸੀ ਰੇ ਮਨ ਇਹ ਬਿਦ ਯੋਗ ਕਮਾਓ, ਸਿੰਘੀ ਸਾਚ ਅਕਪਟ ਕੰਠਲਾ ਧਿਆਨ ਬਭੂਤ ਚੜਾਓ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸੱਚ ਆਪਣੇ ਹਿਰਦੇ ਵਿੱਚ ਧਾਰਨ ਕਰ। ਮਹਾਰਾਜ ਜੀ ਕਹਿੰਦੇ ਚੰਗੇ ਗੁਣਾਂ ਨੂੰ ਆਪਣੇ ਜੀਵਨ ਦੇ ਵਿੱਚ ਲੈ ਕੇ ਆ। ਉਹ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਨਾਮ ਜਪਣਾ ਉਹਦੀ ਬਭੂਤੀ ਲਾਉਣਾ ਕਰ। ਮਹਾਰਾਜ ਜੀ ਨੇ ਇਸ ਤਰ੍ਹਾਂ ਜੋਗੀਆਂ ਨੂੰ ਉਪਦੇਸ਼ ਦਿੱਤਾ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਸੁਣ ਮੰਡਲ, ਜਿਹੜੇ ਦਸਮ ਦਵਾਰ ਦੇ ਵਿੱਚ ਇੱਕ ਜੋਗੀ ਆਪਣੇ ਦਸਮ ਦਵਾਰ ਦੇ ਵਿੱਚ ਸਵਾਸਾਂ ਨੂੰ ਚੜਾ ਕੇ ਬੈਠ ਜਾਂਦੇ ਹਨ।
1: ਨਾਰ ਨਾ ਪੁਰਖ ਕਹੋ ਕੋ ਕੈਸੇ,
0: ਤੇ ਫਿਰ ਉਹ ਜੋਗੀ ਨਾ ਨਾਰ ਇਸਤਰੀਆਂ ਦੇ ਵਿੱਚ ਆਉਂਦੇ ਨੇ ਨਾ ਪੁਰਖਾਂ ਦੇ ਵਿੱਚ ਆਉਂਦੇ ਹਨ। ਕਹੋ ਕੋ ਕੈਸੇ, ਉਹਨਾਂ ਨੂੰ ਕਿਸ ਤਰ੍ਹਾਂ ਬਿਆਨ ਕੀਤਾ ਜਾਵੇ। ਹੇ ਭਾਈ, ਇਸੇ ਤਰ੍ਹਾਂ ਜਿਹੜੇ ਮਹਾਂਪੁਰਖ ਤੱਤ ਬੇਤੇ ਹਨ, ਜਿਹੜੇ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਦੇ ਅੰਦਰ, ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਧਿਆਨ ਦੇ ਵਿੱਚ ਸਦਾ ਲਵਲੀਨ ਰਹਿੰਦੇ ਹਨ, ਉਹ ਪਰਮਾਤਮਾ ਦੇ ਅੰਦਰ ਭੇਦ ਹੋ ਜਾਂਦੇ ਨੇ। ਆਤਮਾ ਪਰਾਤਮਾ ਇੱਕੋ ਕਰ, ਜਿਹੜੇ ਇੱਕ ਰੂਪ ਹੋ ਜਾਂਦੇ ਹਨ, ਫਿਰ ਉਹਨਾਂ ਨੂੰ ਕੀ ਇਸਤਰੀ ਕਹੀਏ ਜਾਂ ਪੁਰਖ ਕਹੀਏ, ਕਿਉਂਕਿ ਉਹ ਪਰਮਾਤਮਾ ਰੂਪ ਹੋ ਗਏ ਹਨ।
1: ਤ੍ਰਿਭਵਨ ਜੋਤ ਰਹੇ ਲਿਵਲਾਈ,
0: ਕਾਲ ਪੁਰਖ ਪਰਮੇਸ਼ਰ ਜਿਹੜਾ ਹੈ ਉਹ ਤ੍ਰੈ ਭਵਨ, ਤਿੰਨ ਜਿਹੜੇ ਭਵਨ ਨੇ, ਪਤਾਲ ਲੋਕ ਹੈ, ਮਾਤ ਲੋਕ ਹੈ, ਸਵਰਗ ਲੋਕ ਹੈ, ਜਾਂ ਇਸ ਨੂੰ ਵਿਦਵਾਨਾਂ ਨੇ ਇਹ ਵੀ ਮੰਨਿਆ ਤ੍ਰੈ ਭਵਨ, ਭਾਵ ਜਾਗਰਤ ਅਵਸਥਾ, ਸੁਫਣ ਅਵਸਥਾ ਤੇ ਸੋਸ਼ਪਤ ਅਵਸਥਾ ਜਿਹੜੀ ਹੈ, ਇਹ ਤਿੰਨ ਅਵਸਥਾ ਮੰਨੀਆਂ ਜਾਂਦੀਆਂ ਨੇ। ਇਹ ਤ੍ਰੈ ਭਵਨ ਜੋਤ, ਇਹ ਤਿੰਨਾਂ ਭਵਨਾਂ ਦੇ ਅੰਦਰ ਉਹ ਪਰਮਾਤਮਾ ਦੀ ਜਿਹੜੀ ਜੋਤ ਹੈ, ਜੋਤ ਨਾਮ ਹੁੰਦਾ ਪ੍ਰਕਾਸ਼ ਦਾ, ਉਹ ਪਰਮਾਤਮਾ ਦੀ ਜਿਹੜੀ ਪ੍ਰਕਾਸ਼ ਹੈ, ਜੋਤ ਹੈ, ਕਹਿੰਦੇ ਉਸ ਜੋਤ ਦੇ ਅੰਦਰ ਕਾਲ ਪੁਰਖ ਪਰਮੇਸ਼ਰ ਦੇ ਜਿਹੜੇ ਵਾਹਿਗੁਰੂ ਜੀ ਦੇ ਸਿੱਖ ਹਨ, ਉਹ ਸਦਾ ਹੀ ਲਿਵ ਲਾ ਕੇ ਆਪਣੀ ਬਿਰਤੀ ਨੂੰ ਲਾ ਕੇ ਰਹੇ ਰਹਿੰਦੇ ਹਨ।
1: ਸੁਰ ਨਰ ਨਾਥ ਸੱਚੇ ਸਰਣਾਈ,
0: ਸੁਰ ਨਾਮ ਦੇਵਤਿਆਂ ਦਾ ਹੁੰਦਾ, ਨਰ ਨਾਮ ਪੁਰਸ਼ਾਂ ਦਾ ਹੁੰਦਾ, ਨਾਥ ਨਾਮ ਜਿਹੜੇ ਨੌ ਨਾਥ ਮੰਨੇ ਜਾਂਦੇ ਹਨ, ਇਹ ਸਾਰੇ ਹੀ ਜਿਹੜਾ ਸੱਚਾ ਕਾਲ ਪੁਰਖ ਪਰਮੇਸ਼ਰ ਉਹਦੀ ਸਰਨਾਈ ਸ਼ਰਨ ਦੇ ਵਿੱਚ ਹਨ।
1: ਆਨੰਦ ਮੂਲ ਅਨਾਥ ਅਧਾਰੀ,
0: ਸਿੱਧਾਂ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਫਿਰ ਪ੍ਰਸ਼ਨ ਕੀਤਾ। ਸਿੱਧ ਕਹਿੰਦੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਿਹੜਾ ਉਹ ਕਾਲ ਪੁਰਖ ਪਰਮੇਸ਼ਰ ਹੈ, ਫਿਰ ਉਹ ਕਿਹੋ ਜਿਹਾ ਵਰਤਾਓ ਵਰਤਾਉਂਦਾ, ਉਹਦਾ ਰੂਪ ਕਿਹੋ ਜਿਹਾ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਸਿੱਧਾਂ ਨੂੰ ਕਹਿੰਦੇ ਉਹ ਆਨੰਦ ਰੂਪ ਹੈ, ਉੱਥੇ ਆਨੰਦ ਦਾ ਵਰਤਾਰਾ ਵਰਤ ਰਿਹਾ ਹੈ, ਉਹ ਮੂਲ ਮੁੱਢ ਰੂਪ ਹੈ, ਉਹ ਨਾਥ ਯਤੀਮਾਂ ਦਾ ਮਾਲਕ ਹੈ, ਆਧਾਰੀ ਆਸਰਾ ਰੂਪ ਹੈ।
1: ਗੁਰਮੁਖ ਭਗਤ ਸਹਿਜ ਵਿਚਾਰੀ,
0: ਜਿਹੜੇ ਗੁਰਮੁਖ ਭਗਤ ਹਨ ਉਹ ਆਪਣੀ ਸਹਿਜ ਸ਼ਾਂਤੀ ਦੇ ਨਾਲ ਵਿਚਾਰ ਕਰਕੇ ਉਹਦੇ ਵਿੱਚ ਆਪਣੀ ਬਿਰਤੀ ਨੂੰ ਲਾਉਂਦੇ ਹਨ।
1: ਭਗਤ ਵਸ਼ਲ ਭੈ ਕਾਟਣ ਹਾਰੇ,
0: ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਿੱਧਾਂ ਨੂੰ ਉਪਦੇਸ਼ ਦਿੰਦੇ ਨੇ ਉਹ ਕਾਲ ਪੁਰਖ ਜਿਹੜਾ ਪਰਮੇਸ਼ਰ ਹੈ ਉਹ ਭਗਤ ਵਸ਼ਲ ਹੈ। ਵਸ਼ਲ ਤੋਂ ਭਾਵਨ ਦਾ ਪਿਆਰਾ, ਉਹ ਭਗਤਾਂ ਦਾ ਬੜਾ ਪਿਆਰਾ ਹੈ। ਭੈ ਕੱਟਣ ਹਾਰੇ ਸੱਤ ਪ੍ਰਕਾਰ ਦਾ ਡਰ ਹੁੰਦਾ ਹੈ। ਉਹ ਆਪਣੇ ਭਗਤਾਂ ਦਾ ਜਿਹੜਾ ਸੱਤ ਪ੍ਰਕਾਰ ਦਾ ਡਰ ਹੈ ਉਹ ਕੱਟ ਦਿੰਦਾ ਹੈ। ਆਪਣੇ ਭਗਤਾਂ ਦੇ ਹਿਰਦੇ ਦੇ ਅੰਦਰ ਕਿਸੇ ਪ੍ਰਕਾਰ ਦਾ ਡਰ ਨਹੀਂ ਰਹਿਣ ਦਿੰਦਾ। ਉਹ ਆਪਣੇ ਭਗਤਾਂ ਦੀ ਆਪ ਆ ਕੇ ਇੱਜ਼ਤ ਪੈਜ ਨੂੰ ਰੱਖਦਾ ਹੈ। ਜਿਵੇਂ ਮੁਲਤਾਨ ਦੀ ਧਰਤੀ ਤੇ ਭਗਤ ਪ੍ਰਹਿਲਾਦ ਜੀ ਦੀ ਉਹ ਕਾਲ ਪੁਰਖ ਪਰਮੇਸ਼ਰ ਨੇ ਰੱਖਿਆ ਕੀਤੀ। ਅਸੀਂ ਬਚਨ ਹਜ਼ੂਰ ਜੀ ਦੇ ਪੜ੍ਹਦੇ ਹਾਂ, ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆਇਆ, ਰਾਮ ਰਾਜੇ ਹਰ ਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਉਤਾਰ। ਕਿਉਂਕਿ ਉਹ ਪ੍ਰਹਿਲਾਦ ਭਗਤ ਨੂੰ ਉਪਾਰ ਉਤਾਰਾ ਕਰਨਾ ਕੀਤਾ, ਥੰਮ ਦੇ ਵਿੱਚੋਂ ਪਾੜ ਕੇ ਕਾਲ ਪੁਰਖ ਪਰਮੇਸ਼ਰ ਨੇ ਨਰਸਿੰਘ ਰੂਪ ਆਪਣਾ ਪ੍ਰਗਟ ਕੀਤਾ। ਤੇ ਅਸੀਂ ਤਾਂ ਇਸ ਤਰ੍ਹਾਂ ਸੋਚਦੇ ਹਾਂ, ਮਾਤ ਪਿਤਾ ਬਿਨ ਬਾਲ ਨਾ ਹੋਈ। ਮਾਤਾ ਤੇ ਪਿਤਾ ਦੀ ਉਤਪਤੀ ਤੋਂ ਬਿਨਾਂ ਮਨੁੱਖ ਦਾ ਜਨਮ ਹੀ ਨਹੀਂ ਹੁੰਦਾ। ਪਰ ਕਾਲ ਪੁਰਖ ਜਿਹੜਾ ਪਰਮੇਸ਼ਰ ਹੈ, ਉਹਨੇ ਥੰਮ ਨੂੰ ਪਾੜ ਕੇ ਆਪਣੇ ਪਿਆਰੇ ਭਗਤ ਭਗਤ ਵਛਲ ਆਪਣੇ ਭਗਤਾਂ ਦਾ ਪਿਆਰਾ ਨਾ ਹਰ ਥਾਂ ਤੇ ਆਪਣੇ ਭਗਤਾਂ ਦੀ ਰੱਖਿਆ ਕਰਦਾ ਹੈ। ਇਸੇ ਪ੍ਰਕਾਰ ਭਗਤ ਪ੍ਰਹਿਲਾਦ ਜੀ ਦੀ ਵੀ ਉਹ ਕਾਲ ਪੁਰਖ ਪਰਮੇਸ਼ਰ ਨੇ ਰੱਖਿਆ ਕੀਤੀ। ਭੈ ਕੱਟਣ ਹਾਰੇ, ਆਪਣੇ ਭਗਤਾਂ ਦਾ ਸੱਤ ਤਰ੍ਹਾਂ ਦਾ ਜਿਹੜਾ ਡਰ ਸੀ ਉਸ ਨੂੰ ਕੱਟ ਦੇਣਾ ਕੀਤਾ ਜੀ।
1: ਹਉ ਮੈਂ ਮਾਰ ਮਿਲੇ ਭਗਤਾਰੇ,
0: ਤੇ ਇਸੇ ਪ੍ਰਕਾਰ ਉਹਨਾਂ ਦੇ ਅੰਦਰੋਂ ਜਿਹੜੀ ਹੋਮੇ ਦਾ ਰੋਗ ਸੀਗਾ, ਹੋਮੇ ਨੂੰ ਮਾਰ ਕੇ ਮਿਲੇ ਭਗਤਾਰੇ, ਤੇ ਵਾਹਿਗੁਰੂ ਪਰਮੇਸ਼ਰ ਦੇ ਜਿਹੜੇ ਚਰਨ ਸਨ ਉਹ ਆਪਣੇ ਧਾਰੇ ਹਿਰਦੇ ਦੇ ਵਿੱਚ ਵਸਾਉਣਾ ਕੀਤੇ।
1: ਅਨਕ ਜਤਨ ਕਰ ਕਾਲ ਸੰਤਾਏ।
0: ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਕਹਿੰਦੇ, ਸਿੱਧੋ ਇਹ ਤਾਂ ਜਿਹੜੇ ਗੁਰਮੁਖ ਜਨ ਸਨ, ਇਹ ਜਿਹੜੇ ਮਹਾਂਪੁਰਖ ਰੂਪੀ ਹੰਸ ਸਨ ਉਹਨਾਂ ਦੀ ਗੱਲ ਹੈ। ਹੁਣ ਜਿਹੜੇ ਮਨਮੁੱਖ ਹੁੰਦੇ ਨੇ, ਪਾਮਰ ਪੁਰਸ਼ ਹੁੰਦੇ ਨੇ, ਉਹ ਕਿਹੋ ਜਿਹੇ ਸੁਭਾਅ ਦੇ ਮਾਲਕ ਹੁੰਦੇ ਨੇ? ਕਹਿੰਦੇ ਜਿਹੜੇ ਪਾਮਰ ਪੁਰਸ਼ ਮਨਮੁੱਖ ਪੁਰਸ਼ ਹੁੰਦੇ ਨੇ, ਕਹਿੰਦੇ ਅਣਕ ਯਤਨ ਕਰ, ਅਨੇਕਾਂ ਹੀ ਯਤਨ ਕਰਦੇ ਹਨ, ਕਾਲ ਸੰਤਾਏ, ਫਿਰ ਵੀ ਕਾਲ ਨਾਮ ਜਿਹੜੀ ਮੌਤ ਹੈ ਉਹਨਾਂ ਨੂੰ ਸੰਤਾਏ ਦੁਖੀ ਦਿੰਦੀ ਹੈ। ਉਹ ਮੌਤ ਨੂੰ ਸੋਚ ਸੋਚ ਕੇ ਦੁਖੀ ਹੁੰਦੇ ਹਨ, ਕਿਤੇ ਸਾਨੂੰ ਮੌਤ ਨਾ ਆ ਜਾਏ, ਕਿਤੇ ਸਾਨੂੰ ਮੌਤ ਨਾ ਆ ਜਾਏ। ਕਹਿੰਦੇ ਇਹ ਪਾਮਰ ਪੁਰਸ਼ ਮਨਮੁੱਖਾਂ ਦੇ ਨਿਸ਼ਾਨੀ ਹੈ।
1: ਮਰਨ ਲਿਖਾਏ ਮੰਡਲ ਮੈਂ ਆਏ,
0: ਪਰ ਇਹ ਨਹੀਂ ਪਾਮਰ ਪੁਰਸ਼ਾਂ ਨੂੰ ਪਤਾ ਵੀ ਭਾਈ ਉਹ ਕਾਲ ਪੁਰਖ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਮਰਨਾ ਲਿਖਾ ਕੇ ਫਿਰ ਇਸ ਮੰਡਲ ਗੋਲਾਕਾਰ ਦੇ ਵਿੱਚ ਤੂੰ ਪ੍ਰਵੇਸ਼ ਹੋਇਆ ਹੈ।
1: ਜਨਮ ਪਦਾਰਥ ਦੁਬਿਧਾ ਖੋਵੈ।
0: ਧੰਨ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਉਚਾਰਨ ਕਰਦੇ ਹਨ, ਦੁਬਿਧਾ ਖੋਵੈ। ਹੇ ਭਾਈ, ਜਿਨ੍ਹਾਂ ਦੇ ਅੰਦਰ ਦੁਬਿਧਾ ਪਈ ਹੋਈ ਹੈ, ਜਿਨ੍ਹਾਂ ਦੇ ਅੰਦਰ ਈਰਖਾ ਪਈ ਹੋਈ ਹੈ, ਜਿਨ੍ਹਾਂ ਪੁਰਸ਼ਾਂ ਦੇ ਅੰਦਰ ਮੈਂ ਮੇਰੀ ਸਾੜਾ ਪਾੜਾ ਨਿੰਦਿਆ ਚੁਗਲੀ ਵੀਰ ਈਰਖਾ ਜੈਲਸੀ ਹੈ, ਦੁਬਿਧਾ ਹੈ, ਮਹਾਰਾਜ ਪਾਤਸ਼ਾਹ ਜੀ ਕਹਿੰਦੇ ਜਨਮ ਪਦਾਰਥ ਉਹਨਾਂ ਨੇ ਭਾਈ ਆਪਣਾ ਜਿਹੜਾ ਜਨਮ ਪਦਾਰਥ ਹੈ ਉਹ ਖੋਵੈ ਨਾਸ ਕਰ ਲੈਣਾ ਕੀਤਾ ਹੈ।
1: ਆਪ ਨਾ ਚੀਨ ਸਾ ਭਰਾਵੇਂ ਭਰਾਵੇਂ ਰੋਵੈ।
0: ਕਹਿੰਦੇ ਉਹਨਾਂ ਮਨਮੁੱਖਾਂ ਨੇ ਆਪਣੇ ਆਪ ਨੂੰ ਚੀਨਸ ਜਾਣਿਆ ਨਹੀਂ ਗਾ, ਉਹਨਾਂ ਨੇ ਆਤਮਾ ਨੂੰ ਕਦੇ ਪੁੱਛਿਆ ਹੀ ਨਹੀਂ ਗਾ ਵੀ ਪਰਮਾਤਮਾ ਦੇ ਨਾਲ ਮੇਲ ਕਦੇ ਹੋਵੇਗਾ। ਆਪਣੇ ਆਪ ਦੀ ਕਦੇ ਖੋਜ ਹੀ ਨਹੀਂ ਕੀਤੀ ਮਨਮੁੱਖ ਪਾਮਰ ਪੁਰਸ਼ਾਂ ਨੇ, ਉਹ ਤਾਂ ਆਪ ਨਾ ਚੀਨਸ ਆਪਣੇ ਆਪ ਨੂੰ ਜਾਣਿਆ ਹੀ ਨਹੀਂ ਗਾ, ਤੇ ਫਿਰ ਭਰਮ ਭਰਮ ਰੋਵੈ। ਪੰਜ ਤਰ੍ਹਾਂ ਦਾ ਭੇਦ ਭਰਮ ਮੰਨਿਆ ਵਿਦਵਾਨਾਂ ਨੇ, ਭੇਦ ਭਰਮ ਕਰਤੱਤ ਅਭਰਮ ਪੁਣ ਸੰਘ ਭਰਮ ਵਿਕਾਰ, ਬ੍ਰਹਮ ਇਤਰ ਜਗ ਸਤ ਹੈ ਪੰਚੋ ਭਰਮ ਸੰਸਾਰ। ਇਹ ਭਾਈ ਜਿਹੜਾ ਪੰਜ ਤਰ੍ਹਾਂ ਦਾ ਭਰਮ ਆ ਉਹ ਕਰ ਕਰਕੇ ਰੋਵੈ ਰੋਂਦੇ ਹਨ। ਇੱਥੇ ਸਾਰਾ ਸੰਸਾਰ ਹੀ ਰੋਂਦਾ ਗਿਆ, ਜੋ ਰਾਜੇ ਮਹਾਰਾਜੇ ਲੋਕ ਹੋਏ ਹਨ ਉਹ ਸਾਰੇ ਭਰਮ ਦੇ ਵਿੱਚ ਪਏ ਹੋਏ ਰੋਂਦੇ ਜਾਂਦੇ ਹਨ। ਮਨਮੁੱਖ ਪਾਮਰ ਪੁਰਸ਼
1: ਕਹਿਤਾ ਪੜ੍ਹਤਾ ਸੁਣਤਾ ਏਕ।
0: ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਜਿਹੜੇ ਮਹਾਂਪੁਰਖ ਹਨ, ਜਿਹੜੇ ਮਹਾਂਪੁਰਖ ਰੂਪੀ ਹੰਸ ਹਨ, ਫਿਰ ਉਹ ਕੀ ਕਰਦੇ ਹਨ? ਹੇ ਭਾਈ, ਉਹ ਸੁਣ ਤੋਂ ਏਕ, ਕਹਿੰਦੇ ਏਕ ਕਾਲ ਪੁਰਖ ਪਰਮੇਸ਼ਰ ਦੇ ਨਾਮ ਨੂੰ ਕੰਨਾਂ ਦੁਆਰਾ ਸੁਣਦੇ ਹਨ। ਉਹ ਕੰਨਾਂ ਦੁਆਰਾ ਨਿੰਦਿਆ ਨਹੀਂ ਸੁਣਦੇ, ਵੇ ਕਿੰਨਾ ਕੰਨਾਂ ਦੁਆਰਾ ਚੁਗਲੀ ਨਹੀਂ ਸੁਣਦੇ। ਜਿਹੜੇ ਮਹਾਂਪੁਰਖ ਹੁੰਦੇ ਨੇ ਸੁਣ ਤੋਂ ਏਕ, ਏਕ ਕਾਲ ਪੁਰਖ ਪਰਮੇਸ਼ਰ ਦੇ ਨਾਮ ਨੂੰ ਸੁਣਦੇ ਹਨ, ਫਿਰ ਪੜ੍ਹ ਤੋਂ ਉਹ ਪਠਨ ਕਰਦੇ ਹਨ, ਫਿਰ ਕਹਿ ਤੋਂ ਉਹ ਕਹਿੰਦੇ ਹਨ ਆਪਣੀ ਰਸਨਾ ਤੋਂ, ਭਾਵ ਆਪਣੀ ਰਸਨਾ ਤੋਂ ਵੀ ਰੱਬ ਰੱਬ ਦਾ ਨਾਮ ਉਚਾਰਨ ਕਰਦੇ ਹਨ। ਇਹਨਾਂ ਇੰਦਰੀਆਂ ਦੇ ਦੁਆਰਾ ਉਹ ਕੰਮ ਲੈਂਦੇ ਨੇ, ਅੱਖਾਂ ਤੋਂ ਰੱਬ ਦੇ ਵਾਹਿਗੁਰੂ ਜੀ ਦੇ ਦਰਸ਼ਨ ਕਰਦੇ ਨੇ, ਇਸੇ ਪ੍ਰਕਾਰ ਰਸਨਾ ਤੋਂ ਉਹ ਵਾਹਿਗੁਰੂ ਜੀ ਦਾ ਨਾਮ ਜਪਦੇ ਨੇ, ਤੇ ਇਸੇ ਤਰ੍ਹਾਂ ਖਾਲਸਾ ਜੀ ਉਹ ਇੰਦਰੀਆਂ ਤੋਂ ਲੈ ਕਰਕੇ ਵਾਹਿਗੁਰੂ ਪ੍ਰਮਾਤਮਾ ਵਾਹਿਗੁਰੂ ਪਰਮੇਸ਼ਰ ਦੀ ਉਸਤਤੀ ਕਰਾਉਂਦੇ ਨੇ। ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਪੌੜੀ ਉਚਾਰਨ ਕੀਤੀ ਹੈ ਸਾਡੇ ਇੰਦਰੀਆਂ ਨੂੰ ਸੰਬੋਧਨ ਹੋ ਕੇ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਧ੍ਰਿਗ ਸਿਰ ਜੋ ਗੁਰ ਨਾ ਨਿਵੈ, ਗੁਰ ਲੱਗੇ ਨਾ ਚਰਨੀ, ਧ੍ਰਿਗ ਲੋਇਨ ਗੁਰ ਦਰਸ ਬਿਨ ਵੇਖੈ ਪਰ ਤਰਨੀ, ਧ੍ਰਿਗ ਜੇਵਾ ਗੁਰ ਸ਼ਬਦ ਬਿਨ ਹੋਰ ਮੰਤਰ ਸਿਮਰਨੀ। ਹੇ ਭਾਈ, ਜਿਹੜੀਆਂ ਸਾਡੀਆਂ ਅੱਖਾਂ ਨੇ ਜੇ ਪਰਾਏ ਰੂਪ ਨੂੰ ਤੱਕਦੀਆਂ ਨੇ ਤੇ ਇਹ ਅੱਖਾਂ ਨੂੰ ਵੀ ਲਾਣਤਾ ਨੇ, ਤਰਕਾਰ ਇਹਨਾਂ ਅੱਖਾਂ ਨੂੰ। ਜੇ ਸਾਡਾ ਸਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਬਿਨਾਂ ਹੋਰ ਕਿਸੇ ਮੜੀ ਮਸਾਣੀ ਕਿਸੇ ਗੁੱਗੇ ਪੀਰ ਦੀ ਜਗ੍ਹਾ ਤੇ ਜਾ ਕੇ ਟਿਕਦਾ ਤੇ ਇਹ ਮੱਥੇ ਨੂੰ ਵੀ ਲਾਣਤ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਗੁਰੂ ਦੇ ਮੂਲ ਮੰਤਰ ਤੋਂ ਬਿਨਾਂ, ਗੁਰੂ ਦੀ ਬਾਣੀ ਤੋਂ ਬਿਨਾਂ ਜੇ ਸਾਡੀ ਜੀਭ ਹੋਰ ਕੋਈ ਮੰਤਰ ਜਪਦੀ ਹੈ ਤੇ ਫਿਰ ਇਹ ਜੀਭ ਨੂੰ ਵੀ ਤਰਕਾਰ ਹੈ। ਭਾਈ ਸਾਹਿਬ ਜੀ ਕਹਿੰਦੇ, ਵਿਣ ਸੇਵਾ ਧ੍ਰਿਗ ਹੱਥ ਪੈਰ ਹੋਰ ਨੇਫਲ ਕਰਨੀ, ਪੀਰ ਮਰੀਦਾ ਪਿਰ ਹੜੀ ਸਤਿਗੁਰ ਸੁਖ ਸ਼ਰਨੀ। ਹੇ ਭਾਈ, ਜੇ ਸਾਡੇ ਹੱਥ ਪੈਰ ਸੇਵਾ ਨਹੀਂ ਨਾ ਕਰਦੇ ਫਿਰ ਭਾਈ ਇਹ ਹੱਥ ਪੈਰ ਵੀ ਤਰਕਾਰ ਹੈ ਇਹਨਾਂ ਨੂੰ, ਇਹਨਾਂ ਨੂੰ ਲਾਣਤ ਹੈ। ਇਹਦੇ ਨਾਲ ਤਾਂ ਕੋਈ ਪਿੰਗਲਾ ਹੀ ਬਣ ਜਾਂਦਾ ਤੇ ਇਹ ਹੱਥਾਂ ਪੈਰਾਂ ਦੇ ਨਾਲ ਵੀ ਸਾਨੂੰ ਸੇਵਾ ਕਰਨੀ ਚਾਹੀਦੀ ਹੈ। ਜਿਹੜੇ ਗੁਰਮੁਖ ਹੁੰਦੇ ਹਨ, ਹੇ ਭਾਈ, ਉਹ ਪਰਮਾਤਮਾ ਜਿਹੜਾ ਇੱਕ ਹੈ ਉਹਦੇ ਨਾਮ ਨੂੰ ਸੁਣਦੇ ਹਨ, ਆਪਣੀ ਰਸਨਾ ਤੋਂ ਕਹਿੰਦੇ ਹਨ, ਆਪਣੀ ਰਸਨਾ ਤੋਂ ਪੜੋ ਪਠਨ ਕਰਦੇ ਹਨ।
1: ਧੀਰਜ ਧਰਮ ਧਰਣੀ ਧਰ ਟੇਕ,
0: ਧਰਨੀ ਧਰ ਜਿਹੜਾ ਪਰਮਾਤਮਾ ਕਾਲ ਪੁਰਖ ਪਰਮੇਸ਼ਰ ਹੈ, ਕਹਿੰਦੇ ਜਿਹੜੇ ਮਹਾਂਪੁਰਖ ਰੂਪੀ ਹੰਸ ਹਨ ਉਹ ਕਾਲ ਪੁਰਖ ਪਰਮੇਸ਼ਰ ਦਾ ਟੇਕ ਲੈਂਦੇ ਨੇ। ਟੇਕ ਦਾ ਅਰਥ ਹੁੰਦਾ ਆਸਰਾ, ਜਿਵੇਂ ਇੱਕ ਬੱਚੇ ਨੂੰ ਮਾਂ ਦਾ ਆਸਰਾ ਹੁੰਦਾ, ਜਿਵੇਂ ਅੰਨੇ ਨੂੰ ਡੰਗੋਰੀ ਦਾ ਆਸਰਾ ਹੁੰਦਾ, ਜਿਵੇਂ ਹਜ਼ੂਰ ਜੀ ਦੇ ਬਚਨ ਆਉਂਦੇ ਨੇ, ਨਿਰਧਨ ਕੋ ਧਨ ਅੰਧਲੇ ਕੋ ਟਿਕ ਮਾਤ ਦੂਧ ਜੈਸੇ ਬਾਲੇ। ਜਿਵੇਂ ਕੰਗਾਲ ਬੰਦੇ ਨੂੰ ਮਾਇਆ ਮਿਲ ਜਾਵੇ ਨਾ, ਉਹਦੇ ਵਾਸਤੇ ਮਾਇਆ ਦਾ ਆਸਰਾ ਹੁੰਦਾ, ਉਹਦਾ ਮਕਾਨ ਪੈ ਜਾਂਦਾ ਏ, ਉਹਦੀ ਧੀ ਦਾ ਵਿਆਹ ਹੋ ਜਾਂਦਾ ਏ। ਜਿਵੇਂ ਕੰਗਾਲ ਬੰਦੇ ਨੂੰ ਮਾਇਆ ਮਿਲ ਜਾਵੇ ਉਹਨੂੰ ਮਾਇਆ ਆਸਰਾ ਏ, ਅੰਨੇ ਬੰਦੇ ਨੂੰ ਡੰਗੋਰੀ ਮਿਲ ਜਾਵੇ ਤੇ ਉਹਨੂੰ ਡੰਗੋਰੀ ਦਾ ਆਸਰਾ ਏ। ਕਹਿੰਦੇ ਬਾਲਕ ਨੂੰ ਮਾਂ ਦਾ ਦੁੱਧ ਮਿਲ ਜਾਵੇ ਤਾਂ ਉਹ ਆਸਰਾ ਏ। ਕਹਿੰਦੇ ਇਸੇ ਤਰ੍ਹਾਂ ਜਿਹੜੇ ਮਹਾਂਪੁਰਖ ਹੁੰਦੇ ਨੇ ਨਾ, ਉਹ ਕਾਲ ਪੁਰਖ ਪਰਮੇਸ਼ਰ ਦਾ ਉਹਨਾਂ ਨੂੰ ਨਾਮ ਮਿਲ ਜਾਵੇ ਉਹਨਾਂ ਨੂੰ ਨਾਮ ਦਾ ਆਸਰਾ ਹੁੰਦਾ ਹੈ। ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਹੁੰਦੇ ਨੇ, ਧਰਨੀ ਧਰ ਟੇਕ, ਜਿਹੜਾ ਧਰਨੀ ਧਰ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਹੈ ਉਹਦਾ ਟੇਕ ਉਹਦਾ ਆਸਰਾ ਲੈ ਕੇ ਧੀਰਜ ਧਰਮ, ਫਿਰ ਧੀਰਜ ਦੇ ਨਾਲ ਉਹ ਧਰਮ ਦੇ ਵਿੱਚ ਜਿਹੜੇ ਪ੍ਰਵੇਸ਼ ਹੋ ਜਾਂਦੇ ਹਨ, ਧਰਮੀ ਬਣ ਜਾਂਦੇ ਹਨ।
1: ਜਤ ਸਤ ਸੰਜਮ ਹਿਰਦੈ ਸਮਾਏ,
0: ਭਾਈ ਫਿਰ ਉਹ ਜਿਹੜੇ ਜਤ ਰੱਖਣਾ, ਸਤ ਰੱਖਣਾ, ਸੰਜਮ ਰੱਖਣਾ ਪਿਆ, ਇਹ ਬਹੁਤ ਜ਼ਰੂਰੀ। ਜਿਹੜੇ ਮਹਾਂਪੁਰਖ ਨੇ ਉਹ ਜਤ ਰੱਖਣਾ ਭਾਈ, ਉਹ ਕਛਹਿਰੇ ਦੇ ਜਤੀ ਹੋਣੇ ਚਾਹੀਦੇ ਹਨ। ਇਸੇ ਤਰ੍ਹਾਂ ਭਾਈ ਉਹ ਸਤ ਰੱਖਣ ਦੇ ਹੋਣੇ ਚਾਹੀਦੇ ਹਨ, ਉਹ ਸੰਜਮੀ ਹੋਣੇ ਚਾਹੀਦੇ ਹਨ। ਜਿੰਨੇ ਵੀ ਉਹਨਾਂ ਨੂੰ ਪਦਾਰਥ ਮਿਲਦੇ ਹਨ ਉਹ ਪਦਾਰਥ ਵਿੱਚ ਹੀ ਸੰਜਮ ਰੱਖਣ, ਉਹ ਕਿਸੇ ਦੇ ਪਰਾਏ ਪਦਾਰਥਾਂ ਦੇ ਉੱਪਰ ਨਿਗਾਹ ਨਾ ਰੱਖਣ, ਪਰਾਏ ਪਦਾਰਥਾਂ ਦੇ ਉੱਪਰ ਝਾਕ ਨਾ ਰੱਖਣ। ਕਹਿੰਦੇ ਇਸੇ ਤਰ੍ਹਾਂ ਉਹ ਹਿਰਦੇ ਸਮਾਏ, ਹਿਰਦੇ ਵਿੱਚ ਸਮਾ ਜਾਂਦੇ ਹਨ।
1: ਚੌਥੇ ਪਦ ਕਾ ਦੇ ਮਨ ਪਤੀ ਆਏ,
0: ਜਿਨ੍ਹਾਂ ਮਹਾਂਪੁਰਖਾਂ ਦੇ ਮਨ ਦੇ ਵਿੱਚ ਕਾਲ ਪੁਰਖ ਪਰਮੇਸ਼ਰ ਦਾ ਪਤਿਆਏ ਆ ਜਾਏ, ਪਤਿਆਏ ਨਾਮ ਭਰੋਸੇ ਦਾ ਹੁੰਦਾ ਏ, ਜਿਨ੍ਹਾਂ ਮਹਾਂਪੁਰਖਾਂ ਦੇ ਹਿਰਦੇ ਵਿੱਚ ਭਰੋਸਾ ਬੱਝ ਜਾਵੇ ਕਾਲ ਪੁਰਖ ਪਰਮੇਸ਼ਰ ਦੇ ਪ੍ਰਤੀ, ਖਾਲਸਾ ਜੀ ਉਹ ਚੌਥਾ ਪਦ ਪ੍ਰਾਪਤ ਹੋ ਜਾਂਦਾ, ਜਿਸ ਨੂੰ ਤੁਰਿਆ ਅਵਸਥਾ ਬੋਲਦੇ ਹਨ। ਖਾਲਸਾ ਜੀ, ਤੁਰਿਆ ਅਵਸਥਾ ਉਹਨਾਂ ਮਹਾਂਪੁਰਖਾਂ ਨੂੰ ਪ੍ਰਾਪਤ ਹੋ ਜਾਂਦੀ ਹੈ ਜਿਸ ਦੇ ਬਾਰੇ ਸਤਿਗੁਰੂ ਜੀ ਕਹਿੰਦੇ, ਅੰਤਰ ਸੁਨੰਗ ਬਾਰ ਸੁਨੰਗ ਤ੍ਰੈ ਭਵਨ ਸੁਨਮ ਸੁਨੰਗ, ਚੌਥੇ ਸੁਨੇ ਜੋ ਨਰ ਜਾਣੇ ਤਾਂ ਕੋ ਪਾਪ ਨਾ ਪੁੰਨੰਗ। ਜਿਹੜੇ ਚੌਥੀ ਅਵਸਥਾ ਦੇ ਮਾਲਕ ਬਣ ਜਾਂਦੇ, ਤੁਰਿਆ ਅਵਸਥਾ ਦੇ ਮਾਲਕ ਬਣ ਜਾਂਦੇ ਹਨ, ਉਹਨਾਂ ਨੂੰ ਪਾਪ ਪੁੰਨ ਕਦੇ ਨਹੀਂ ਲੱਗਦਾ ਜੀ।
1: ਸਾਚੇ ਨਿਰਮਲ ਮੈਲ ਨਾ ਲਾਗੈ,
0: ਜਿਹੜੇ ਭਾਈ ਸੱਚੇ ਕਾਲ ਪੁਰਖ ਪਰਮੇਸ਼ਰ ਦੇ ਨਾਮ ਦੇ ਵਿੱਚ ਜਿਹੜੇ ਲਵਲੀਨ ਹੋ ਜਾਂਦੇ ਨੇ, ਉਹ ਹਮੇਸ਼ਾ ਨਿਰਮਲ ਹੋ ਜਾਂਦੇ ਨੇ, ਉੱਜਲ ਹੋ ਜਾਂਦੇ ਨੇ। ਉਹ ਜੀਓ ਨਿਰਮਲ, ਬਾਹਰੋਂ ਨਿਰਮਲ, ਉਹ ਅੰਦਰੋਂ ਵੀ ਨਿਰਮਲ ਹੁੰਦੇ ਨੇ, ਬਾਹਰੋਂ ਵੀ ਨਿਰਮਲ ਹੁੰਦੇ ਨੇ। ਐ ਨਹੀਂ ਕਿ ਬਾਹਰੋਂ ਤਾਂ ਉਹ ਲਿਪ ਪੋਚ ਕੇ ਚੰਗੇ ਸੋਹਣੇ ਕੱਪੜੇ ਪਾ ਕੇ ਸੋਹਣਾ ਆਪਣੇ ਟੌਰ ਟੱਪਾ ਕੱਢ ਕੇ ਅੰਦਰੋਂ ਉਹ ਖੋਟੇ ਹੋਣ, ਅੰਦਰੋਂ ਉਹ ਈਰਖਾ ਦੇ ਨਾਲ ਭਰੇ ਹੋਣ। ਇਹ ਨਹੀਂ, ਜਿਹੜੇ ਮਹਾਂਪੁਰਖ ਹੁੰਦੇ ਨੇ ਉਹ ਅੰਦਰੋਂ ਵੀ ਨਿਰਮਲ ਹੁੰਦੇ ਨੇ ਤੇ ਬਾਹਰੋਂ ਵੀ ਨਿਰਮਲ ਹੁੰਦੇ ਹਨ, ਤੇ ਫਿਰ ਉਹ ਗੁਰੂ ਦੇ ਹਮੇਸ਼ਾ ਨੇੜੇ ਰਹਿੰਦੇ ਹਨ। ਮਹਾਰਾਜ ਜੀ ਕਹਿੰਦੇ ਨੇ, ਭਾਈ ਸਿੱਧੋ, ਜਿਹੜੇ ਸੱਚੇ ਕਾਲ ਪੁਰਖ ਪਰਮੇਸ਼ਰ ਦੇ ਵਿੱਚ ਲਵਲੀਨ ਹੋ ਜਾਂਦੇ ਨੇ, ਉਹ ਨਿਰਮਲ ਹੋ ਜਾਂਦੇ ਹਨ ਭਾਈ, ਤੇ ਮੈਲ ਨਾ ਲੱਗੇ ਉਹਨਾਂ ਨੂੰ। ਫਿਰ ਮਲ, ਵਖੇਫ ਤੇ ਅਵਰਨ, ਤਿੰਨ ਪ੍ਰਕਾਰ ਦੀ ਫਿਰ ਜਿਹੜੀ ਮੈਲ ਨਹੀਂ ਲੱਗਦੀ ਜੀ।
1: ਗੁਰ ਕਾ ਸ਼ਬਦ ਭਰਮ ਭਉ ਭਾਗੈ,
0: ਜਿਹੜੇ ਮਹਾਂਪੁਰਖ ਗੁਰੂ ਦੇ ਸ਼ਬਦ ਦੇ ਵਿੱਚ ਹਮੇਸ਼ਾ ਹੀ ਤਤਪਰ ਰਹਿੰਦੇ ਨੇ, ਜੁੜੇ ਰਹਿੰਦੇ ਹਨ, ਉਹਨਾਂ ਦੇ ਅੰਦਰੋਂ ਜਿਹੜਾ ਭਰਮ ਤੇ ਡਰ ਹੈ ਭਾਗੈ, ਭਾਗ ਜਾਂਦਾ, ਨਾਸ ਹੋ ਜਾਂਦਾ ਹੈ।
1: ਸੂਰਤ ਮੂਰਤ ਆਦ ਅਨੂਪ,
0: ਸਿੱਧਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਸੋਂ ਅਕਾਲ ਪੁਰਖ ਪਰਮੇਸ਼ਰ ਦੀ ਮਹਿਮਾ ਸਰਵਣ ਕੀਤੀ। ਕਾਲ ਪੁਰਖ ਪਰਮੇਸ਼ਰ ਮਾਨ ਸਰੋਵਰ, ਤੇ ਜਿਹੜੇ ਮਹਾਰਾਜ ਕਾਲ ਪੁਰਖ ਦੇ ਸੰਤ ਹਨ, ਮਹਾਂਪੁਰਖ ਨੇ, ਉਹ ਹੰਸਾਂ ਦੀ ਨਿਆਈ ਨੇ। ਤੇ ਫਿਰ ਸਿੱਧਾਂ ਨੇ ਬੇਨਤੀ ਕੀਤੀ, ਸਤਿਗੁਰੂ ਜੀ ਸਾਨੂੰ ਦੱਸੋ ਉਹ ਜਿਹੜਾ ਕਾਲ ਪੁਰਖ ਪਰਮੇਸ਼ਰ ਹੈ ਉਹਦਾ ਰੂਪ ਕਿਹੋ ਜਿਹਾ, ਉਹ ਕਿਹੋ ਜਿਹਾ ਦਿਸਦਾ ਹੈ। ਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ, ਸੂਰਤ ਮੂਰਤ ਆਦ ਅਨੂਪ, ਉਹ ਕਾਲ ਪੁਰਖ ਪਰਮੇਸ਼ਰ ਦੀ ਜਿਹੜੀ ਮੂਰਤ ਹੈ ਭਾਈ, ਉਹ ਸੂਰਤ ਬੜੀ ਸੁੰਦਰ ਹੈ। ਆਦ ਅਨੂਪ, ਆਦ ਕਹਿੰਦੇ ਉਹ ਮੁੱਢ ਤੋਂ ਲੈ ਕੇ, ਅਨੂਪ ਭਾਵ ਉਹ ਪਰਮਾਤਮਾ ਉਪਮਾ ਤੋਂ ਰਹਿਤ ਹੈ, ਉਹਨੂੰ ਕੋਈ ਸੁਭਾਅ ਨਹੀਂ ਵੀ ਉਹਦਾ ਸੰਸਾਰ ਉਪਮਾ ਕਰੇ, ਉਹਦੀ ਕੋਈ ਉਸਤਤੀ ਕਰੇ, ਕਿਉਂਕਿ ਸਾਡੀ ਦੁਨਿਆਵੀ ਪੁਰਸ਼ਾਂ ਦੀ ਕੋਈ ਮਹਿਮਾ ਕਰੇ, ਉਸਤਤੀ ਕਰੇ, ਅਸੀਂ ਖੁਸ਼ ਹੋ ਜਾਂਦੇ ਹਾਂ, ਸਾਨੂੰ ਕੋਈ ਮਾੜਾ ਚੰਗਾ ਬੋਲੇ ਅਸੀਂ ਨਾਰਾਜ਼ ਹੋ ਜਾਂਦੇ ਹਾਂ। ਜਿਹੜਾ ਕਾਲ ਪੁਰਖ ਪਰਮੇਸ਼ਰ ਹੈ, ਮਹਾਰਾਜ ਜੀ ਦੇ ਸਿੱਖ ਨੇ, ਉਹ ਤਾਂ ਹਰਖ ਸੁਗ ਤੇ ਰਹੇ ਨਿਆਰੋ, ਨਾ ਹੀ ਮਾਣ ਅਪਮਾਨ, ਉਹ ਖੁਸ਼ੀ ਗਮੀ ਇੱਕ ਬਰਾਬਰ ਹੁੰਦੀ ਹੈ। ਇਸੇ ਕਰਕੇ ਜੇ ਮਹਾਰਾਜ ਜੀ ਦੇ ਮਹਾਂਪੁਰਖ ਸਿੱਖਾਂ ਦੇ ਅੰਦਰ ਖੁਸ਼ੀ ਗਮੀ ਇੱਕ ਹੈ, ਤੇ ਕਾਲ ਪੁਰਖ ਪਰਮੇਸ਼ਰ ਵੀ ਅਨੂਪ ਹੈ, ਉਪਮਾ ਤੋਂ ਰਹਿਤ ਹੈ।
1: ਨਾਨਕ ਜਾਚੈ ਸਾਚ ਸਰੂਪ,
0: ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ, ਸਿੱਧੋ ਉਹ ਜਿਹੜਾ ਸੱਚਾ ਸਰੂਪ ਪਰਮਾਤਮਾ ਦਾ ਜਾਚੈ ਅਸੀਂ ਮੰਗਦੇ ਹਾਂ, ਸਾਡੇ ਹਿਰਦੇ ਦੇ ਵਿੱਚ ਉਹ ਪਰਮਾਤਮਾ ਕਾਲ ਪੁਰਖ ਪਰਮੇਸ਼ਰ ਦਾ ਸੱਚਾ ਸਰੂਪ ਉਹ ਵਸ ਜਾਣਾ ਕਰੇ। ਕਾਲ ਪੁਰਖ ਪਰਮੇਸ਼ਰ ਦਾ ਸੱਚਾ ਸਰੂਪ ਕੀ ਹੈ? ਉਹ ਪਰਮਾਤਮਾ ਨਿਰਗੁਣ ਹੈ, ਨਿਰਗੁਣ ਰੂਪ ਹੋ ਕੇ ਸਾਰਿਆਂ ਦੇ ਵਿੱਚ ਵਰਤ ਰਿਹਾ ਹੈ। ਉਹ ਪਰਮੇਸ਼ਰ ਦੇ ਸੱਚੇ ਸਰੂਪ ਨੂੰ ਸਿੱਧੋ ਅਸੀਂ ਜਾਚੈ ਲੋੜਦੇ ਹਾਂ, ਅਸੀਂ ਜਾਚੈ ਚਾਹੁੰਦੇ ਹਾਂ, ਅਸੀਂ ਜਾਚੈ ਮੰਗਦੇ ਹਾਂ ਕਿ ਉਹ ਪਰਮੇਸ਼ਰ ਦਾ ਸਰੂਪ ਸਾਡੇ ਅੰਦਰ ਜਿਹੜਾ ਹੈ ਉਹ ਭੇਦ ਹੋ ਜਾਣਾ ਕਰੇ। ਆਏ ਹੋਏ ਪਾਵਣ ਮੁੱਖ ਵਾਕ ਸਾਹਿਬ ਜੀ ਦੀ ਆਪਾਂ ਵਿਆਖਿਆ ਕਰ ਰਹੇ ਸਾਂ, ਵਿਆਖਿਆ ਕਰਦਿਆਂ ਤੋਂ ਸੂਖਮ ਭੁੱਲਾਂ ਦੀ ਖਿਮਾ, ਆਓ ਖਾਲਸਾ ਜੀ ਲੜੀਵਾਰ ਸ਼ਬਦ ਦੀ ਵਿਆਖਿਆ ਹੋ ਰਹੀ ਹੈ। ਮਨ ਦੀ ਇਕਾਗਰਤਾ ਦੇ

0: ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਇਹ ਵਾਰ ਦੇ ਵਿੱਚ ਪਾਵਨ ਸ਼ਬਦ ਹੈ। ਮਹਾਰਾਜ ਜੀ ਜੀਵ ਰੂਪ ਇਸਤਰੀਆਂ ਨੂੰ ਉਪਦੇਸ਼ ਦੇ ਰਹੇ ਹਨ। ਖਾਲਸਾ ਜੀ, ਅਸੀਂ ਸਾਰੇ ਹੀ ਇਸਤਰੀ ਰੂਪ ਹਾਂ। ਠਾਕਰ ਇੱਕ ਸਬਾਈ ਨਾਰ, ਉਹ ਪਤੀ ਪਰਮਾਤਮਾ ਇੱਕ ਹੈ, ਬਾਕੀ ਸਾਰੇ ਹੀ ਉਹਦੀਆਂ ਇਸਤਰੀਆਂ ਹਨ। ਸਾਡਾ ਪਤੀ ਪਰਮਾਤਮਾ ਵਾਹਿਗੁਰੂ ਹੈ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਜੀਵ ਰੂਪ ਇਸਤਰੀਆਂ ਨੂੰ ਉਪਦੇਸ਼ ਦੇ ਰਹੇ ਹਨ। ਕਹਿਣ ਲੱਗੇ, ਜਿਹੜਾ ਪਿਰ ਪਰਮਾਤਮਾ ਹੈ, ਪਤੀ ਪਰਮਾਤਮਾ ਹੈ, ਉਹ ਜਿਹੜਾ ਪਤੀ ਪਰਮਾਤਮਾ ਹੈ, ਸਭਨਾ ਕਾ ਪਰ ਏਕ ਹੈ, ਉਹ ਸਾਰਿਆਂ ਦਾ ਪਤੀ ਇੱਕ ਹੈ, ਬਾਕੀ ਸਾਰੀਆਂ ਜੀਵ ਰੂਪ ਇਸਤਰੀਆਂ ਹੈ, ਪਿਰ ਬਿਨ ਖਾਲੀ ਨਾ ਹੈ। ਉਹ ਪਤੀ ਪਰਮਾਤਮਾ ਤੋਂ ਬਿਨਾਂ ਕੋਈ ਵੀ ਜੀਵ ਰੂਪ ਇਸਤਰੀ ਦਾ ਹਿਰਦਾ ਕੋਈ ਖਾਲੀ ਨਹੀਂ ਗਾ, ਸਾਰਿਆਂ ਦੇ ਹਿਰਦੇ ਦੇ ਅੰਦਰ ਪਤੀ ਪਰਮਾਤਮਾ ਹੈ।
1: ਪਿਰ ਬਿਨ ਖਾਲੀ ਨਾਹੇ,
0: ਤੇ ਪਿਰ ਨਾਮ ਪਤੀ ਦਾ ਹੁੰਦਾ। ਸਾਡਾ ਪਤੀ ਪਰਮੇਸ਼ਰ ਵਾਹਿਗੁਰੂ ਹੈ। ਉਹ ਵਾਹਿਗੁਰੂ ਜਿਹੜਾ ਹੈ, ਉਹ ਕਿਸੇ ਜੀਵ ਰੂਪ ਇਸਤਰੀ ਦੇ ਹਿਰਦੇ ਦੇ ਵਿੱਚ ਭਾਵ ਖਾਲੀ ਨਹੀਂ, ਸਾਰਿਆਂ ਦੇ ਹਿਰਦੇ ਦੇ ਵਿੱਚ ਵਿਆਪਕ ਹੈ।
1: ਨਾਨਕ ਸੇ ਸੋਹਾਗੜੀ,
0: ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਕਹਿੰਦੇ, ਉਹ ਜੀਵ ਰੂਪ ਇਸਤਰੀਆਂ ਸੁਹਾਗਣਾ ਹਨ। ਕਿਉਂਕਿ ਸਾਡੇ ਸਮਾਜ ਵਿੱਚ ਵੀ ਸੁਹਾਗਣਾ ਤੇ ਦੁਹਾਗਣਾ, ਦੁਹਾਗਣ ਜਿਹੜੀ ਪਤੀ ਤੋਂ ਛੁੱਟੜ ਹੋਵੇ, ਸੁਹਾਗਣਾ ਜਿਨ੍ਹਾਂ ਦੇ ਸੁਹਾਗ ਸਹੀ ਸਲਾਮਤ ਹੋਣ, ਇਸੇ ਪ੍ਰਕਾਰ ਦੁਹਾਗਣਾ ਉਹ ਜਿਹੜੀਆਂ ਪਤੀ ਪਰਮਾਤਮਾ ਤੋਂ ਮਨਮੁਖ ਪਾਮਰ ਪੁਰਸ਼ ਟੁੱਟੇ ਹੋਣ, ਸੁਹਾਗਣਾ ਉਹ ਜਿਹੜੇ ਮਹਾਂਪੁਰਖਾਂ ਦੇ ਹਿਰਦੇ ਵਿੱਚ ਪਤੀ ਪਰਮਾਤਮਾ ਦੀ ਯਾਦ ਜੁੜੀ ਹੋਵੇ। ਮਹਾਰਾਜ ਪਾਤਸ਼ਾਹ ਜੀ ਕਹਿੰਦੇ, ਨਾਨਕ ਸੇ ਸੁਹਾਗਣੀ, ਉਹ ਜੀਵ ਰੂਪ ਇਸਤਰੀਆਂ ਭਾਈ ਸੁਹਾਗਣੀਆਂ ਹਨ।
1: ਜੇ ਸਤਿਗੁਰ ਬਾਹੇ ਸਮਾਹੇ,
0: ਜਿਹੜੀਆਂ ਭਾਈ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਸਮਾ ਜਾਂਦੀਆਂ ਨੇ, ਵਾਹਿਗੁਰੂ ਪਰਮੇਸ਼ਰ ਦੇ ਵਿੱਚ ਪਤੀ ਪਰਮਾਤਮਾ ਵਿੱਚ ਭੇਦ ਹੋ ਜਾਂਦੀਆਂ ਹਨ।
1: ਮਹੱਲਾ ਤੀਜਾ,
0: ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਸਾਨੂੰ ਅੱਗੇ ਉਪਦੇਸ਼ ਦੇ ਰਹੇ ਹਨ।
1: ਮਨ ਕੇ ਅਧਕ ਤਰੰਗਾ,
0: ਮਹਾਰਾਜ ਜੀ ਕਹਿੰਦੇ ਭਾਈ ਸਾਡੇ ਮਨ ਦੇ ਅੰਦਰ ਕਹਿੰਦੇ ਅਧਕ ਬਹੁਤ ਹੀ ਜਿਹੜੇ ਤਰੰਗਾਂ ਉੱਠਦੀਆਂ ਨੇ, ਸੰਕਲਪਾਂ ਦੀਆਂ, ਵਿਕਲਪਾਂ ਦੀਆਂ। ਜਿਹੜਾ ਮਨ ਹੈ ਇਹ ਸਾਗਰ ਦੀ ਤਰ੍ਹਾਂ, ਮਨ ਹੈ ਸਮੁੰਦਰ ਦੀ ਤਰ੍ਹਾਂ, ਮਨ ਦੇ ਵਿੱਚ ਅਨੇਕਾਂ ਤਰ੍ਹਾਂ ਦੀਆਂ ਤਰੰਗਾਂ ਉੱਠਦੀਆਂ ਨੇ, ਸੰਕਲਪਾਂ ਦੀਆਂ, ਵਿਕਲਪਾਂ ਦੀਆਂ। ਮਨ ਥੋੜੇ ਥੋੜੇ ਸਮੇਂ ਕਰਕੇ ਹੀ ਬਦਲ ਜਾਂਦਾ ਹੈ। ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਅੱਗੇ ਉਪਦੇਸ਼ ਦਿੰਦੇ ਹਨ।
1: ਕਿਉਂ ਦਰ ਸਾਹਿਬ ਛੁੱਟੀਐ,
0: ਮਹਾਰਾਜ ਜੀ ਕਹਿੰਦੇ ਕਿਵੇਂ ਉਹ ਕਾਲ ਪੁਰਖ ਪਰਮੇਸ਼ਰ ਦੇ ਦਰ ਤੇ ਛੁੱਟ ਨਾ ਕਰੀਏ, ਕਿਉਂਕਿ ਪਰਮਾਤਮਾ ਦੇ ਦਰ ਤੇ ਬਹੁਤ ਕੁੱਟ ਪੈਂਦੀ ਹੈ। ਸਾਡੇ ਮਨ ਦੇ ਮਨ ਰੂਪੀ ਸਾਗਰ ਦੇ ਅੰਦਰ ਸੰਕਲਪਾਂ ਵਿਕਲਪਾਂ ਦੀਆਂ ਤਰੰਗਾਂ ਉੱਠ ਰਹੀਆਂ ਹਨ, ਉਹ ਪਰਮਾਤਮਾ ਦੇ ਦਰ ਤੇ ਜਾ ਕੇ ਕਿਵੇਂ ਛੁੱਟਣਾ ਕਰੀਏ ਜੀ।
1: ਜੇ ਰਾਚੈ ਸੱਚ ਰੰਗ,
0: ਸਿੱਖਾਂ ਨੇ ਜਦੋਂ ਬੇਨਤੀ ਕੀਤੀ ਮਹਾਰਾਜ ਜੀ ਕਿਵੇਂ ਛੁੱਟੀਏ, ਤੇ ਮਹਾਰਾਜ ਜੀ ਅੱਗੇ ਉਪਦੇਸ਼ ਦਿੰਦੇ ਹਨ, ਭਾਈ ਜਿਹੜੇ ਪਰਮਾਤਮਾ ਜਿਹੜਾ ਸੱਚਾ ਹੈ, ਉਸ ਸੱਚੇ ਨਾਮ ਦੇ ਰੰਗ ਦੇ ਵਿੱਚ ਰਾਚੇ ਤਦਾਕਾਰ ਹੋ ਜਾਣ।
1: ਗੂੜਾ ਰੰਗ ਅਪਾਰ ਕੈ,
0: ਕਹਿੰਦੇ ਗੂੜਾ ਰੰਗ, ਕੱਚਾ ਰੰਗ ਨੀ, ਕੱਚਾ ਰੰਗ ਤਾਂ ਥੋੜੇ ਸਮੇਂ ਲਈ ਹੁੰਦਾ ਹੈ। ਜਿਹੜਾ ਕੱਚਾ ਰੰਗ ਚੜ੍ਹਦਾ ਹੈ, ਭਾਵ ਅਸੀਂ ਦੋ ਚਾਰ ਦਿਨ ਗੁਰੂ ਘਰ ਆਏ, ਸੇਵਾ ਕੀਤੀ, ਪਾਠ ਪੂਜਾ ਕੀਤੀ, ਸਾਧਨਾ ਕੀਤੀ, ਫਿਰ ਹਟ ਜਾਣਾ ਕੀਤਾ, ਇਹ ਕੱਚਾ ਰੰਗ ਹੈ। ਜਿਹੜਾ ਪੱਕਾ ਰੰਗ ਹੁੰਦਾ ਉਹ ਇੱਕ ਵਾਰੀ ਚੜ੍ਹ ਜਾਵੇ ਨਾ, ਫਿਰ ਉਹ ਰਹਿੰਦਾ ਨਹੀਂ ਗਾ। ਇਸ ਪ੍ਰਕਾਰ ਗੂੜਾ ਰੰਗ, ਜਿਹੜਾ ਗੂੜਾ ਰੰਗ ਹੈ, ਪੱਕਾ ਰੰਗ ਹੈ, ਅਪਾਰਾਵਾਰ ਜਿਹੜਾ ਪ੍ਰਵਿਰਤੀ ਤੋਂ ਪਰਮੇਸ਼ਰ ਪਾਰਾਵਾਰ ਤੋਂ ਰਹਿਤ ਹੈ, ਉਹਦੇ ਰੰਗ ਦੇ ਵਿੱਚ ਤਦਾਕਾਰ ਹੋ ਜਾਵੇ।
1: ਨਾਨਕ ਗੁਰ ਪ੍ਰਸਾਦੀ ਛੁੱਟੀ ਹੈ,
0: ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਕਹਿੰਦੇ, ਸਿੱਖੋ ਗੁਰੂ ਦੀ ਪ੍ਰਸਾਦ, ਗੁਰੂ ਦੀ ਕਿਰਪਾ ਦੇ ਦੁਆਰਾ ਜਿਹੜਾ ਜੀਵ ਹੈ, ਜੀਵ ਰੂਪ ਇਸਤਰੀ ਹੈ, ਗੁਰੂ ਦੀ ਕਿਰਪਾ ਦੇ ਦੁਆਰਾ ਜਮਾਂ ਤੋਂ ਛੁੱਟ ਜਾਂਦੀ ਹੈ, ਜਮਾਂ ਦੀਆਂ ਫਟਕਾਰਾਂ ਨਹੀਂ ਪੈਂਦੀਆਂ ਜੀ।
1: ਜੇ ਚਿਤ ਲੱਗਾ ਸੱਚ,
0: ਕਹਿੰਦੇ ਜਿਹੜੇ ਜੀਵ ਰੂਪ ਇਸਤਰੀਆਂ ਦਾ ਸੱਚੇ ਪ੍ਰਮਾਤਮਾ ਦੇ ਵਿੱਚ ਚਿੱਤ ਲੱਗਿਆ ਲੱਗ ਜਾਵੇ,
1: ਪੌੜੀ ਹਰ ਕਾ ਨਾਮ ਅਮੋਲ ਹੈ।
0: ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਪੌੜੀ ਦੇ ਵਿੱਚ ਉਪਦੇਸ਼ ਦਿੰਦੇ ਹਨ, ਕਹਿੰਦੇ ਜਿਹੜਾ ਹਰੀ ਪਰਮੇਸ਼ਰ ਦਾ ਨਾਮ ਹੈ ਨਾ, ਅਸੀਂ ਵਾਹਿਗੁਰੂ ਜਪਦੇ ਹਾਂ, ਅਮੋਲ ਹੈ, ਇਹਦੀ ਕੋਈ ਵੀ ਕੀਮਤ ਨਹੀਂ ਗੀ। ਅਸੀਂ ਕੀਮਤ ਦੇ ਨਾਲ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਖਰੀਦਿਆ ਨਹੀਂ ਜਾ ਸਕਦਾ ਪਿਆ। ਕੰਚਨ ਸਿਉ ਪਾਈਐ ਨਹੀਂ ਤੋਲ, ਕਿਸੇ ਸੋਨੇ ਦੀ ਸੋਨੇ ਦੇ ਨਾਲ ਵੀ ਰੱਬ ਦਾ ਨਾਮ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ। ਵੀ ਇਸੇ ਪ੍ਰਕਾਰ ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਅਮੋਲ ਹੈ,
1: ਕਿਉਂ ਕੀਮਤ ਕੀਜੈ,
0: ਕਿਵੇਂ ਉਹ ਪਰਮਾਤਮਾ ਦੀ ਜਿਹੜੀ ਕੀਮਤ ਹੈ ਕੀਜੇ ਕਰਨਾ ਕਰੀਏ, ਜਿਹੜਾ ਹੈ ਹੀ ਅਮੋਲ ਹੈ ਪਰਮੇਸ਼ਰ ਦਾ ਨਾਮ।
1: ਆਪੇ ਸ੍ਰੇਸ਼ਟ ਸਭ ਸਾਜੀ ਅਨ,
0: ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਪੌੜੀ ਦੇ ਵਿੱਚ ਉਪਦੇਸ਼ ਦਿੰਦੇ ਹਨ, ਉਹ ਕਾਲ ਪੁਰਖ ਪਰਮੇਸ਼ਰ ਨੇ ਆਪ ਹੀ ਸ੍ਰਿਸ਼ਟੀ ਨੂੰ ਬਣਾਇਆ ਹੈ ਤੇ ਆਪ ਹੀ ਪਰਮਾਤਮਾ ਸ੍ਰਿਸ਼ਟੀ ਨੂੰ ਸਾਰੀ ਨੂੰ ਸਾਜਿਆ ਸਾਜ ਰਿਹਾ ਹੈ, ਆਪ ਹੀ ਬਣਾ ਕੇ ਆਪ ਹੀ ਇਹਨਾਂ ਜੀਵਾਂ ਦੀ ਪ੍ਰਤਪਾਲਣਾ ਕਰ ਰਿਹਾ ਹੈ।
1: ਆਪੇ ਵਰਤੀਜਾ,
0: ਆਪ ਹੀ ਆਪਣਾ ਵਰਤੀਜੇ ਵਰਤਾਰਾ ਕਰ ਰਿਹਾ ਹੈ, ਕਿਸੇ ਨੂੰ ਰਿਜਕ ਦੇ ਰਿਹਾ ਹੈ, ਕਿਸੇ ਨੂੰ ਵਸਤਰ ਦੇ ਰਿਹਾ ਹੈ, ਉਹ ਪਰਮਾਤਮਾ ਆਪ ਹੀ ਸਾਰੀ 84 ਲੱਖ ਜੂਨ ਬਣਾ ਕੇ ਇਸ ਸ੍ਰਿਸ਼ਟੀ ਦੇ ਅੰਦਰ ਫਿਰ ਆਪਣਾ ਆਪ ਹੀ ਪਰਮੇਸ਼ਰ ਨੇ ਵਰਤਾਰਾ ਕੀਤਾ ਹੋਇਆ ਹੈ।
1: ਗੁਰਮੁਖ ਸਦਾ ਸਲਾਹੀਆ,
0: ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ। ਕਹਿੰਦੇ ਭਾਈ ਜਿਹੜੇ ਗੁਰਮੁਖ ਹੁੰਦੇ ਹਨ, ਜਿਹੜੇ ਮਹਾਂਪੁਰਖ ਹੁੰਦੇ ਨੇ, ਉਹ ਸਦਾ ਹਮੇਸ਼ਾ ਹੀ ਉਸ ਪਰਮਾਤਮਾ ਦੀ ਸਿਫਤ ਕਰਦੇ ਨੇ, ਭਾਵੇਂ ਕੀਰਤਨ ਦੇ ਰਾਹੀਂ ਸਿਫਤ ਕਰਨ, ਭਾਵੇਂ ਕਥਾ ਰਾਹੀਂ ਸਿਫਤ ਕਰਨ, ਜਾਂ ਨਾਮ ਜਪਣ ਰਾਹੀਂ ਸਿਫਤ ਕਰਨ। ਕੋਈ ਗੁਰਮੁਖ ਆਪਣੇ ਘਰ ਵਿੱਚ ਸਹਿਜ ਪਾਠ ਕਰ ਰਿਹਾ ਹੈ, ਉਹ ਹੀ ਪਰਮਾਤਮਾ ਦੀ ਸਿਫਤ ਹੀ ਕਰ ਰਿਹਾ ਹੈ। ਕਿਹੜੇ ਗੁਰਮੁਖ ਹੁੰਦੇ ਨੇ, ਸਦਾ ਹੀ ਕਾਲ ਪੁਰਖ ਪਰਮੇਸ਼ਰ ਦੀ ਸਲਾਹੀਏ ਸਲਾਉਂਦੇ ਹਨ, ਸਿਫਤ ਕਰਦੇ ਹਨ।
1: ਸੱਚ ਕੀਮਤ ਕੀਜੈ,
0: ਇਹੀ ਉਹਦੀ ਪਰਮਾਤਮਾ ਦੀ ਜਿਹੜੀ ਸਿਫਤ ਕਰਨੀ ਹੈ ਨਾ, ਇਹੀ ਸੱਚੇ ਪਰਮਾਤਮਾ ਦੀ ਜਿਹੜੀ ਕੀਮਤ ਹੈ ਉਹ ਕਰ ਲੈਣਾ ਕੀਤੀ ਹੈ, ਇਹੀ ਪਰਮਾਤਮਾ ਦੇ ਨਾਮ ਦੀ ਕੀਮਤ ਹੈ ਪਰਮਾਤਮਾ ਦੀ ਸਿਫਤ ਕਰਨੀ।
1: ਗੁਰ ਸ਼ਬਦ ਦੇ ਕਮਲ ਵਿਗਾਸਿਆ,
0: ਤੇ ਗੁਰੂ ਦੇ ਸ਼ਬਦ ਦੇ ਦੁਆਰਾ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਗੁਰੂ ਸ਼ਬਦ ਰੂਪੀ ਜਿਹੜਾ ਕਮਲ ਹੈ ਉਹ ਵਿਗਾਸਿਆ ਖਿੜ ਗਿਆ ਹੈ, ਤੇ ਜਿਹੜੀਆਂ ਪੰਖੜੀਆਂ ਕਿਹੜੀਆਂ ਹੁੰਦੀਆਂ ਕਮਲ, ਜਿਵੇਂ ਕਮਲ ਨੂੰ ਪੰਖੜੀਆਂ ਲੱਗਦੀਆਂ ਨਾ, ਇਸੇ ਤਰ੍ਹਾਂ ਜਿਹੜੇ ਗੁਰਮੁਖ ਹਨ ਉਹਨਾਂ ਦੇ ਅੰਦਰ ਗੁਰੂ ਸ਼ਬਦ ਕਮਲ ਵਿਗਸਿਆ, ਭਾਵ ਖਿੜ ਗਿਆ, ਫਿਰ ਕਰਣਾ ਮਦਤਾ ਆਪੇਕਸ਼ਾ ਤੇ ਇਹ ਜਿਹੜੀਆਂ ਪੰਖੜੀਆਂ ਨੇ ਉਹਨਾਂ ਦੇ ਹਿਰਦੇ ਦੇ ਵਿੱਚ ਖਿਲ ਜਾਣਾ ਕੀਤੀਆਂ ਹਨ।
1: ਏਵ ਹਰ ਰਸ ਪੀਜੈ,
0: ਭਾਈ ਜਿਹੜੇ ਗੁਰਮੁਖ ਹੁੰਦੇ ਨੇ ਉਹ ਨਾਮ ਜਪ ਕੇ ਗੁਰੂ ਦਾ ਸ਼ਬਦ ਜਪ ਕੇ ਇਸ ਤਰ੍ਹਾਂ ਹਰੀ ਦੇ ਰਸ ਨੂੰ ਪੀਜੇ ਪੀਂਦੇ ਹਨ, ਉਹ ਆਪਣੇ ਕੰਨਾਂ ਦੇ ਦੁਆਰਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਸੁਣਦੇ ਹਨ, ਉਹ ਰਸਨਾ ਦੇ ਦੁਆਰਾ ਕੀਰਤਨ ਜਿਹੜਾ ਉਹ ਕਰਦੇ ਹਨ, ਹਰ ਰਸ ਪੀਜੈ, ਇਸ ਤਰ੍ਹਾਂ ਉਹ ਹਰੀ ਦੇ ਰਸ ਨੂੰ ਪੀਜੈ ਪੀਂਦੇ ਹਨ।
1: ਆਵਣ ਜਾਣਾ ਠਾਕਿਆ,
0: ਧੰਨ ਗੁਰੂ ਅਮਰਦਾਸ ਮਹਾਰਾਜ ਜੀ। ਕਹਿੰਦੇ ਇਹੋ ਜਿਹੜੇ ਗੁਰਮੁਖ ਹੁੰਦੇ ਨੇ ਨਾ, ਜਿਹੜੇ ਗੁਰੂ ਦੇ ਸ਼ਬਦ ਨੂੰ ਉਹਦੇ ਰਸ ਨੂੰ ਪੀਂਦੇ ਨੇ, ਉਹਨਾਂ ਦਾ ਫਿਰ ਆਉਣਾ ਜਾਣਾ, ਜੰਮਣਾ ਤੇ ਮਰਨਾ ਰੋਕ ਲੱਗ ਜਾਂਦੀ ਹੈ ਨਾ, ਫਿਰ ਉਹ ਜਨਮ ਦੇ ਵਿੱਚ ਆਉਂਦੇ ਨੇ, ਜਦੋਂ ਜਨਮੇ ਹੀ ਨਹੀਂ ਤੇ ਫਿਰ ਮਰਨਗੇ ਕਦੋਂ, ਫਿਰ ਉਹ ਜਨਮ ਤੇ ਮਰਨ ਤੋਂ ਰਹਿਤ ਹੋ ਜਾਂਦੇ ਨੇ, ਠਾਕ ਲੱਗ ਜਾਂਦੀ, ਠਾਕ ਕਹਿੰਦੇ ਰੋਕ ਲੱਗ ਜਾਂਦੀ ਹੈ, ਭਾਵ ਕਿ ਉਹ ਮੁਕਤ ਹੋ ਜਾਂਦੇ ਹਨ।
1: ਸੁਖ ਸਹਿਜ ਸਵੀਜੈ,
0: ਕਹਿੰਦੇ ਇਸੇ ਤਰ੍ਹਾਂ ਉਹ ਸਹਿਜ ਅਵਸਥਾ ਦੇ ਅੰਦਰ, ਸੁੱਖ ਦੇ ਅੰਦਰ ਸਵੀਜੇ ਸੌਂਦੇ ਹਨ, ਸਹਿਜ ਅਵਸਥਾ ਦੇ ਵਿੱਚ ਟਿਕੇ ਰਹਿੰਦੇ ਹਨ। ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਸਾਨੂੰ ਉਪਦੇਸ਼ ਦੇ ਰਹੇ ਸਨ। ਖਾਲਸਾ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜੋ ਸੋਧ ਐਕਟ ਬਿੱਲ ਬਣਿਆ ਹੈ, ਇਸੇ ਪ੍ਰਕਾਰ ਜਿੰਨੀਆਂ ਵੀ ਪੰਥਕ ਇਕੱਤਰਤਾਂ ਪ੍ਰਮੁੱਖ ਸ਼ਖਸੀਅਤਾਂ ਨੇ, ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਨੁਮਾਇੰਦੀ ਜਥੇਬੰਦੀ ਹੈ ਖਾਲਸਾ ਜੀ, ਭਾਵੇਂ ਕਿ ਬਹੁਤ ਜ਼ਿਆਦਾ ਵਿਰੋਧ ਹੋ ਰਿਹਾ, ਸਿੱਖ ਜਥੇਬੰਦੀਆਂ ਕਰ ਰਹੀਆਂ ਹਨ, ਕਿਉਂ ਕਰ ਰਹੀਆਂ ਨੇ, ਕਿਉਂਕਿ ਖਾਲਸਾ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਠ ਕਰਨ ਵਾਲਾ ਵੀ ਦੋਸ਼ੀ ਪਾਇਆ ਗਿਆ। ਇਸੇ ਤਰ੍ਹਾਂ ਖਾਲਸਾ ਜੀ ਜਿਨ੍ਹਾਂ ਦੇ ਘਰਾਂ ਦੇ ਅੰਦਰ ਸ੍ਰੀ ਅਖੰਡ ਪਾਠ ਸਾਹਿਬ ਸਹਿਜ ਪਾਠ ਹੋਣ, ਜੇ ਉੱਥੇ ਕੋਈ ਸਿਰ ਫਿਰਿਆ ਆ ਕਰਕੇ ਕੋਈ ਯਤਨ ਕਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਕਰਨ ਵਾਸਤੇ ਘਰ ਵਾਲੇ ਵੀ ਦੋਸ਼ੀ ਪਾਏ ਜਾਂਦੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਬਾਣੀ ਪੜਨ ਵਾਲਾ ਗੁਰੂ ਦਾ ਵਜ਼ੀਰ ਵੀ ਦੋਸ਼ੀ ਪਾਇਆ ਗਿਆ। ਕਿਉਂ ਪਾਏ ਗਏ ਨੇ? ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬੇਅਦਬੀ ਕਰਦਾ ਉਹਨੂੰ ਚੁਰਾਹੇ 'ਚ ਖੜਾ ਕਰਕੇ ਗੋਲੀ ਮਾਰ ਦਿਓ। ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਕਰਦਾ ਹੈ ਉਸ ਨੂੰ ਫਾਹੇ ਟੰਗ ਦਿਓ, ਉਹਨੂੰ ਉਮਰ ਕੈਦ ਕਰ ਦਿਓ, ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ। ਪਰ ਗੁਰੂ ਦੇ ਵਜ਼ੀਰ, ਗੁਰੂ ਦੀ ਸੰਗਤ, ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਘਰਾਂ ਦੇ ਵਿੱਚ ਪੋਥੀਆਂ ਲੈ ਕਰਕੇ ਸਹਿਜ ਪਾਠ ਕਰਦੇ ਨੇ, ਖਾਲਸਾ ਜੀ ਉਹ ਦੋਸ਼ੀ ਕਿਉਂ? ਭਾਵੇਂ ਜਿਤਨੀਆਂ ਵੀ ਸਾਡੀਆਂ ਮਹਾਂਪੁਰਖ ਸ਼ਖਸੀਅਤਾਂ ਹਨ, ਜਿੰਨੇ ਵੀ ਦਲ ਪੰਥ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਹੈ, ਉਹ ਨੁਮਾਇੰਦਗੀ ਕਰ ਰਹੀ ਹੈ, ਖਾਲਸਾ ਜੀ ਆਓ, ਆ ਕਰਕੇ ਅਸੀਂ ਇਸ ਜਿਹੜਾ ਐਕਟ ਬਣਿਆ ਹੋਇਆ, ਬਿੱਲ ਬਣਿਆ ਹੋਇਆ ਹੈ, ਸਾਰੀ ਇਕੱਤਰਤਾ ਹੋ ਰਹੀ ਹੈ 31 ਤਰੀਕ ਨੂੰ ਦਿਨ 11 ਵਜੇ। ਖਾਲਸਾ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਸਥਾਨ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਜੀ ਵਿਖੇ ਆਓ, ਇਸ ਪੰਥਕ ਦੀ ਇਕੱਤਰਤਾ ਦੇ ਵਿੱਚ ਅਸੀਂ ਸ਼ਾਮਿਲ ਹੋਈਏ। ਵੱਧ ਤੋਂ ਵੱਧ ਜਿਹੜੇ ਗ੍ਰੰਥੀ ਸਾਹਿਬਾਨ, ਕੀਰਤਨੀਏ ਸਾਹਿਬਾਨ, ਜਿਹੜੇ ਗੁਰੂ ਦੇ ਨਾਲ ਹਿੱਤ ਕਰਨ ਵਾਲੇ, ਗੁਰੂ ਦੇ ਨਾਲ ਪ੍ਰੇਮ ਕਰਨ ਵਾਲੇ ਹਨ, ਉਹ ਸਾਰੇ ਦੇ ਸਾਰੇ ਖਾਲਸਾ ਜੀ 31 ਮਈ ਨੂੰ ਦਿਨ ਦੇ 11 ਵਜੇ ਪੰਥ ਦੀ ਇਕੱਤਰਤਾ ਹੋ ਰਹੀ ਹੈ, ਤੇ ਇਸ ਪੰਥਕ ਇਕੱਤਰਤਾ ਵਿੱਚ ਅਸੀਂ ਸ਼ਮੂਲੀਅਤ ਕਰਕੇ ਅਸੀਂ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਖਾਲਸਾ ਜੀ ਭਾਵੇਂ ਜਿਹੜਾ ਦੋਸ਼ੀ ਹੈ, ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ, ਪਰ ਗੁਰੂ ਦੇ ਵਜ਼ੀਰ ਨੂੰ ਕੋਈ ਸਜ਼ਾ ਨਹੀਂ ਮਿਲਣੀ ਚਾਹੀਦੀ, ਗੁਰੂ ਦੇ ਕੀਰਤਨੀਏ ਨੂੰ ਕੋਈ ਸਜ਼ਾ ਮਿਲਣੀ ਚਾਹੀਦੀ ਹੈ, ਜਿਨ੍ਹਾਂ ਨੇ ਆਪਣੇ ਘਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਪੋਥੀਆਂ ਪ੍ਰਕਾਸ਼ ਕੀਤੀਆਂ ਨੇ, ਉਹ ਕਿਉਂ ਸਜਾਵਾਂ? ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਸਜ਼ਾ ਨਹੀਂ। ਆਓ ਖਾਲਸਾ ਜੀ, ਇਸ ਇਕੱਤਰਤਾ ਦੇ ਵਿੱਚ ਅਸੀਂ ਸ਼ਾਮਿਲ ਹੋਈਏ। ਵੱਧ ਚੜ੍ਹ ਕੇ ਜਿੰਨੇ ਵੀ ਇਹ ਖਾਲਸਾ ਜੀ ਮੀਡੀਏ ਦੇ ਰਾਹੀਂ ਗ੍ਰੰਥੀ ਸਾਹਿਬਾਨ ਸਾਡੇ ਪੰਜਾਬ ਦੇ, ਬਾਹਰ ਦੇ, ਅਦਰ ਸਟੇਟਾਂ ਦੇ ਦੇਖ ਰਹੇ ਨੇ, ਉਹ ਬਾਬਾ ਬਕਾਲਾ ਸਾਹਿਬ ਜੀ ਦੀ ਪਾਵਨ ਧਰਤੀ ਤੇ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਥਾਨ ਤੇ 31 ਮਈ ਦਿਨ ਦੇ 11 ਵਜੇ ਇਸ ਪੰਥ ਦੀ ਇਕੱਤਰਤਾ ਦੇ ਵਿੱਚ ਜਾ ਕੇ ਸ਼ਮੂਲੀਅਤ ਕਰੀਏ, ਤੇ ਵੱਧ ਤੋਂ ਵੱਧ ਚੜ੍ਹ ਕੇ ਆਪਣੇ ਸੁਝਾਅ ਜਿਹੜੇ ਨੇ ਉਹ ਸੰਗਤਾਂ ਨੂੰ ਜਾਣੂ ਕਰਵਾਈਏ। ਭੁੱਲ ਚੁੱਕ ਦੀ ਖਿਮਾ। ਆਓ ਆਖਰਲੀਆਂ ਪੰਗਤੀਆਂ ਪੜ੍ਹ ਕੇ

ਗੈਲਗਰੀਜ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th Street, Northeast Calgary।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਸਤ ਸਾਹਿਬ, ਕਿਆ ਆਪ ਆਪਣੇ ਜੀਵਨ ਮੇਂ ਸੁਖ, ਸ਼ਾਂਤੀ ਔਰ ਸਮਾਧਾਨ ਚਾਹਤੇ ਹੈ? ਕਿਆ ਆਪ ਨਸ਼ਾ, ਪਾਰਿਵਾਰਿਕ ਕਲਹ ਔਰ ਜੀਵਨ ਕੀ ਪਰੇਸ਼ਾਨੀਓਂ ਸੇ ਮੁਕਤੀ ਪਾਨਾ ਚਾਹਤੇ ਹੈ? ਤੋ ਅਵਸ਼ਯ ਪੜ੍ਹੇਂ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਿਤ ਅਨਮੋਲ ਪੁਸਤਕੇ ਗਿਆਨ ਗੰਗਾ, ਜੀਨੇ ਕੀ ਰਾਹ ਵ ਗੀਤਾ ਤੇਰਾ ਗਿਆਨ ਅੰਮ੍ਰਿਤ। ਯੇ ਸਭੀ ਪੁਸਤਕੇ ਪੰਜਾਬੀ, ਉਰਦੂ, ਮਰਾਠੀ ਵ ਅਨਯ ਭਾਸ਼ਾਓਂ ਮੇਂ ਭੀ ਉਪਲਬਧ ਹੈ। ਯੇ ਪੁਸਤਕੇ ਪੂਰਨ ਪਰਮਾਤਮਾ, ਸੱਚੀ ਭਗਤੀ ਵਿਧੀ ਔਰ ਮੋਕਸ਼ ਕਾ ਮਾਰਗ ਸਰਲ ਭਾਸ਼ਾ ਮੇਂ ਸਮਝਾਤੀ ਹੈ। ਲਾਖੋਂ ਲੋਗੋ ਨੇ ਇਨਹੇ ਪੜ੍ਹਕਰ ਆਪਣੇ ਜੀਵਨ ਮੇਂ ਸਕਾਰਾਤਮਕ ਬਦਲਾਵ ਪਾਇਆ ਹੈ। ਕਨਾਡਾ ਮੇਂ ਯੇ ਪੁਸਤਕੇ ਬਿਲਕੁਲ ਨਿਃਸ਼ੁਲਕ ਮੰਗਵਾਨੇ ਕੇ ਲੀਏ ਆਜ ਹੀ ਹਮਾਰੀ ਵੈਬਸਾਈਟ ਜਗਤ ਗੁਰੂ ਰੰਪਲ ਜੀ ਡੋਟ ਓ ਆਰ ਜੀ ਪਰ ਜਾਏ ਯਾ 306-581-8061 ਪਰ ਸੰਪਰਕ ਕਰੇਂ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
1: ਸਤ ਸਾਹਿਬ, ਕਿਆ ਆਪ ਆਪਣੇ ਜੀਵਨ ਮੇਂ ਸੁਖ, ਸ਼ਾਂਤੀ ਔਰ ਸਮਾਧਾਨ ਚਾਹਤੇ ਹੈ? ਕਿਆ ਆਪ ਨਸ਼ਾ, ਪਾਰਿਵਾਰਿਕ ਕਲਹ ਔਰ ਜੀਵਨ ਕੀ ਪਰੇਸ਼ਾਨੀਓਂ ਸੇ ਮੁਕਤੀ ਪਾਨਾ ਚਾਹਤੇ ਹੈ? ਤੋ ਅਵਸ਼ਯ ਪੜ੍ਹੇ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਿਤ ਅਨਮੋਲ ਪੁਸਤਕੇ ਗਿਆਨ ਗੰਗਾ, ਜੀਨੇ ਕੀ ਰਾਹ ਵ ਗੀਤਾ, ਤੇਰਾ ਗਿਆਨ ਅੰਮ੍ਰਿਤ। ਯੇ ਸਭੀ ਪੁਸਤਕੇ ਪੰਜਾਬੀ, ਉਰਦੂ, ਮਰਾਠੀ ਵ ਅਨਯ ਭਾਸ਼ਾਓਂ ਮੇਂ ਭੀ ਉਪਲਬਧ ਹੈ। ਯੇ ਪੁਸਤਕੇ ਪੂਰਨ ਪਰਮਾਤਮਾ, ਸੱਚੀ ਭਗਤੀ ਵਿਧੀ ਔਰ ਮੋਕਸ਼ ਕਾ ਮਾਰਗ ਸਰਲ ਭਾਸ਼ਾ ਮੇਂ ਸਮਝਾਤੀ ਹੈ। ਲਾਖੋਂ ਲੋਗੋਂ ਨੇ ਇਨ੍ਹੇ ਪੜ੍ਹਕਰ ਆਪਣੇ ਜੀਵਨ ਮੇਂ ਸਕਾਰਾਤਮਕ ਬਦਲਾਵ ਪਾਇਆ ਹੈ। ਕਨਾਡਾ ਮੇਂ ਯੇ ਪੁਸਤਕੇ ਬਿਲਕੁਲ ਨਿਃਸ਼ੁਲਕ ਮੰਗਵਾਨੇ ਕੇ ਲੀਏ ਆਜ ਹੀ ਹਮਾਰੀ ਵੈਬਸਾਈਟ jagatgururampalji.org ਪਰ ਜਾਏ ਜਾਂ 306-581-8061 ਪਰ ਸੰਪਰਕ ਕਰੇ।

0: ਗੈਲਗਰੀਜ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਾਠ ਪੂਜਾ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਧਾਰਮਿਕ ਆਡੀਓ ਅਤੇ ਵੀਡੀਓ, ਰੇਡੀਓ, ਧਾਰਮਿਕ ਵਾਲ ਹੈਂਗਿੰਗਸ, ਸ਼ਸਤਰ, ਕਕਾਰ, ਮਿਊਜ਼ਿਕ ਇੰਸਟਰੂਮੈਂਟਸ ਜਿਵੇਂ ਢੋਲ, ਹਾਰਮੋਨੀਅਮ, ਤਬਲਾ, ਤੂੰਬੀ ਅਤੇ ਹਰ ਤਰ੍ਹਾਂ ਦੇ ਪੂਜਾ ਦੇ ਸਮਾਨ ਦੀ ਜਾਣਕਾਰੀ ਲਈ ਕਾਲ ਕਰੋ 403-768-1681, 403-768-1681। ਇਹਨਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 1120, 4150, 109th ਐਵੀਨਿਊ, ਨੌਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰ ਐਂਡ ਡੈਕੋਰ ਦੀ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰ ਐਂਡ ਡੈਕੋਰ ਦਾ ਪਤਾ ਹੈ, ਯੂਨਿਟ ਨੰਬਰ 2110, 76 ਵੈਸਟ ਵਿੰਡਸ ਕ੍ਰਿਸੈਂਟ, ਨੌਰਥ ਈਸਟ, ਕੈਲਗਰੀ।

0: प्रोग्राम का यह हिस्सा तुहाडे तक कैसिडी हे इंजरी लॉ तो तारा कैसिडी जी दे सहयोग नाल पहुंचाया जा रहा है। इन्हां तो किसी भी तरह दे मोटर व्हीकल एक्सीडेंट इंजरी क्लेम बारे कोई भी जानकारी लैण लई तुसीं तारा कैसिडी जी नूं 403-770-1099 यानी 403-777-1099 ते संपर्क कर सकते हो। कैसिडी हे इंजरी लॉ दा पता है, यूनिट नंबर 1507, 14 एवेन्यू साउथ वेस्ट कैलगरी।
1: प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue साउथ ईस्ट कैलगरी नियर स्टैम्पेड ग्राउंड।
0: ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570 65 V ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

0: ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-44-44
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਦੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹੁਣ ਸਰਵਣ ਕਰਦੇ ਹਾਂ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਸ਼੍ਰੀ ਰਹਿਰਾ ਸਾਹਿਬ ਜੀ ਦੇ ਪਾਠ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਈ ਕੀ ਵੱਡ ਵੱਡਾ ਡੀਠਾ ਹੋਈ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੀ ਤੀਰੀ ਰਹੀ ਸਮਾਈ ਵੱਡੀ ਮੇਰੀ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੀ ਵੱਡ ਚੀਰਾ ਰਹਾਉ ਸਭ ਸੁਰਤੀ ਮੇਲ ਸੁਰਤ ਕਮਾਈ ਸਭ ਕੀਮਤ ਮੇਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਤੁਧ ਵਿਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾ ਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੁਖੈ ਖਾਈ ਚਲੀਐ ਦੂਖ ਸੋ ਕਿਉ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖਿ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੈ ਆਖਣ ਪਾਹੇ ਵੱਡਾ ਨਾ ਹੋਵੈ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੈ ਸੋਗ ਦੇਂਦਾ ਰਹੈ ਨਾ ਚੂਕੈ ਭੋਗ ਗੁਣ ਇਹੋ ਹੋਰ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਈ ਜੇ ਵੜ ਆਪ ਤੇ ਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰਹਿਤ ਕਮ ਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੀ ਜਨ ਸਤਿਗੁਰ ਸਤਿਪੁਰਖਾ ਬਿਨਾਉ ਕਰੋ ਗੁਰ ਪਾਸ ਹਮ ਕੀ ਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋਕਉ ਰਾਮ ਨਾਮ ਪਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੀ ਵਡ ਭਾਗ ਵਡੇਰੀ ਜਿਨ ਹਰ ਹਰ ਸਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹੀ ਰੀ ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜੰਤ ਉਪਾਈ ਤਾਕਾ ਰਿਜਕ ਆਗੈ ਕਰ ਧਰਿਆ ਮੇਰੀ ਮਾਧਵ ਜੀ ਸਤਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਿਤਾ ਕੋਇ ਨ ਕਿਸ ਕੀ ਧਰਿਆ
सिर सिर रिजक संभाहे ठाकुर काहे मन भौ करिया। उडे उड़ आवै सै कोसा तिस पाछै बचरे शरिया।

ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀਅ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ ਹਰ ਧਿਆਵਹੁ ਸੰਤਹੁ ਜੀ ਸਭ ਦੁਖ ਵਿਸਾਰਣ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰਿ ਧਿਆਵਹਿ ਹਰਿ ਧਿਆਵਹਿ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਿਕ ਅਨੇਕ ਅਨੰਤਾ ਤੇਰੀ ਅਨਿਕ ਕ੍ਰਹਿ ਹਰ ਪੂਜਾ ਜੀ ਤਪ ਤਾਪਹਿ ਜਪਹਿ ਬੇਅੰਤਾ ਤੇਰੇ ਅਨੇਕ ਪੜ੍ਹੈ ਬਹੁ ਸਿਮਰਿਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵਡ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣ ਓਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਡਾਸਾਈ ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇਹ ਸੋਈ ਹਉ ਪਾਈ ਰਹਾਉ ਸਭ ਤੇਰੀ ਤੂੰ ਸਭ ਨੀ ਧਿਆਇਆ ਜਿਸ ਨੌ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਅਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੋ ਤੂੰ ਜਾਣਾ ਇਹ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ
तू आपे करता तेरा किया सब होए, तुद बिन दूजा अवर न कोए। तू कर कर वेखह जानह सोए, जन नानक गुरमुख प्रगट होए। आसा महला पहला, तित सरवरड़ पई ले निवासा, पानी पावक तिन है किया। पंक जो मोह पग नहीं चालै, हम देखा तह डूबी अले। मन एक न चेतस मूड मना, हर बिसरत तेरे गुण गलिया। रहाओ ना हो जति सती नहीं पढ़िया, मूर्ख मुगदा जन्म भया। प्रणवत नानक तिन की सरणा, जिन तू नाही विसरिया। आसा महला पंजवा, भई परापत मानुख देहरिया, गोबिंद मिलन की एह तेरी बरिया। अवर काज तेरे कितै नाकाम, मिल साध संगत भज केवल नाम। सरंजाम लाग भवजल तरन कै, जन्म वृथा जात रंग माया कै। रहाओ

ਭੇਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੁਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਯੋ ਰਾਵ ਕਹੀ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤ ਭੁਜ ਖਾਨ ਬਹੁਰੇ ਰਚ ਦੀਨੀ ਕਹੂੰ ਫੂਲ ਰਾਜਾ ਹੋਇ ਬੈਠਾ ਕਹੂੰ ਸਿਮਟ ਭਇਓ ਸੰਕਰ ਇਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦਿ ਜੁਗਾਦਿ ਸਰੂਪ ਸਵਯੰ ਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸ

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵਹੁ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ

ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੈ ਘਰ ਤਾਂ ਤੇਰੈ ਸਭ ਕਿਛੁ ਹੈ ਜਿਸ ਦੇਹ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੈ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹਾਉ ਜਿਸ ਦੀਆ ਇਹ ਵਡਿਆਈਆ ਕਹੈ ਨਾਨਕ ਸੁਣਹੁ ਸੰਤਹੁ ਸ਼ਬਦ ਧਰਹੁ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹੈ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ।

ਮੁੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਅਧਾਰੋ। ਜੇ ਕੋ ਖਾਵੈ ਜੇ ਕੋ ਭੁੰਚੈ, ਤਿਸ ਕਾ ਹੋਇ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਔਰ ਧਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ।

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ।

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਏ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ।

ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ, ਬਿਰਦ ਕੀ ਪੈਜ, ਪੰਥ ਕੀ ਜੀਤ। ਸ੍ਰੀ ਸਾਹਿਬ ਜੀ।

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁੱਗੋ ਜੁੱਗ ਅਟਲ।

0: ਰਹਿ ਰਾਸ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸ਼੍ਰਵਣੀ ਸੁਣਨਾ ਗੁਰ ਨਾਉ ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ ਕਹੋ ਨਾਨਕ ਕਿਰਪਾ ਕਰੇ ਜਿਸ ਨੋ ਇਹ ਵਥ ਦੇ ਜਗ ਮਹਿ

ਚਿਰੰਕਾਲ ਮਾਨਸ ਜਨਮ ਨਿਰਮੋਲ ਪਾਈ ਸਫਲ ਜਨਮ ਗੁਰ ਚਰਨ ਸਰਨ ਕੈ

ਨਾਸਕਾ ਅਮੋਲ ਚਰਨਾਰ ਬਿੰਦ ਬਾਸਨਾ ਪੈ ਰਸਨਾ ਅਮੋਲ ਗੁਰ ਮੰਤਰ ਸਿਮਰਨ ਕੈ ਹਸਤ ਅਮੋਲ ਗੁਰਦੇਵ ਸੇਵ ਕੋ ਸਫਲ ਚਰਨ ਅਮੋਲ ਪਰਦਰਸ਼ਨਾ ਕਰਨ ਕੈ ਸੋ ਕਹਉ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਈ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ

ਜਾਏ। ਸੇ ਜਨ ਧਨ ਜਿਨ ਇੱਕ ਨਾਮ ਲਿਵਲਾ।

ਗੁਰਮਤ ਸਾਲਾਹੀ ਸੱਚ ਸੋਈ ਆਪੇ ਸਾਜੇ ਕਰਤਾ ਸੋਏ ਤਿਸ ਬਿਨ ਦੂਜਾ ਅਵਰ ਨ ਕੋਏ ਜਿਸ

आपे साजे करता सोए तिस बिन दूजा अवर न कोई।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤਨਾਸਰੀ ਮਹੱਲਾ ਪਹਿਲਾ।